ਕੱਦੂ ਜੇ ਭਾਏ ਖੁਆਨ ਵਿੱਚ ਹੋਮੈ ਵਿੱਚ ਬਿਆਪੇ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ ਇੱਕ ਦੂਜੇ ਭਾਏ।

0: ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ।
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ।
0: ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ।
1: ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ।
0: ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ।
1: ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ।
0: ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ।
1: ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ।
0: ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ

0: ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ। ਜੇਤੀ ਸਿਰਠ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ।
1: ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ

0: ਸਭ ਕੋਈ
1: ਚੰਗਾ ਨਾ ਰਖਾਈ ਕੇ ਜਸ ਕੀਰਤ ਜਗ ਲੈ
0: ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ
1: ਕੀਟਾ ਅੰਦਰ ਕੀਟ ਕਰ ਦੋਸੀ ਦੋਸ ਕਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ
1: ਦੇਹਾ ਕੋਈ ਨਾ ਸੁਜੀ ਜੇ ਤਿਸ ਗੁਣ ਕੋਈ ਕਰੇ
0: ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਧਵਲ ਆਕਾਸ
1: ਸੁਣੇ ਦੀਪ ਲੋ ਪਾਤਾਲ ਸੁਣੇ ਪੋਏ ਨਾ ਸਕੇ ਅਕਾਲ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਈਸ਼ਰ ਵਰਮਾ ਇੰਦ ਸੁਣੇ ਮੁਖ ਸਲਾਹਣ ਮੰਦ
0: ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ
1: ਨਾਨਕ ਭਗਤਾਂ ਸਦਾ

0: ਤਿਸਤੇ ਹੋਏ ਲੱਖ ਦਰਿਆਓ।
1: ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ।
0: ਜੋਤ ਪਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਓ।
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ।
1: ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ।
0: ਅਸੰਖ ਸੂਰ ਮੋਹ ਪਕਸਾਰ, ਅਸੰਖ

0: ਨਾਮਤ ਨਿਰੰਕਾਰ
1: ਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮ ਕੋਰ
0: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਬੜ ਹੱਤਿਆ ਕਮਾਏ
1: ਅਸੰਖ ਪਾਪੀ ਪਾਪ ਕਰ ਜਾਏ ਸੰਖ ਕੁੜੀ ਯਾਰ ਕੁੜੇ ਫਰਾਹੇ
0: ਅਸੰਖ ਮਲੇਸ਼ ਮਲ ਪਗ ਖਾਏ ਅਸੰਖ ਨਿੰਦਕ ਸਿਰ ਕਰੇ ਪਾਰ
1: ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
0: ਜੋ ਤੁਦ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਨਾਵ ਅਸੰਖ ਤਾਵ ਅਗਮ ਅਗਮ ਅਸੰਖ ਲੋ
0: ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ
1: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ
0: ਜਿਨੇ ਲਿਖੇ ਤਿਸੇ ਨਾਹੇ ਜੇ ਫਰਮਾਏ ਤਿਤੇ ਪਾਏ
1: ਜੇਤਾ ਕੀਤਾ ਤੇਤਾ ਨਾਉ ਬਿਨ ਨਾਮੇ ਨਾਹੀ ਕੋ ਥਾਉ
0: ਕੁਦਰਤ ਕਵਣ ਕਾ ਵਿਚਾਰ

0: ਪਾਣੀ ਧੋਤੇ ਉਤਰੇ ਸਖੇ
1: ਮੂਤ ਪਲੀਤੀ ਕੱਪੜ ਹੋਏ ਜੇ ਸਾਬੂਣ ਲਈਏ ਉਹ ਧੋਏ
0: ਭਰੀਏ ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ
1: ਉਹਨੇ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਓ
0: ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ
1: ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ
0: ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰ ਤੀਰਥ ਮਲ ਲਾਓ
1: ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨ ਹੋਏ
0: ਸਵਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ
1: ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ
0: ਕਵਣ ਸਿਰੁਤੀ ਮੋਹ ਕਵਣ ਜਿਤ ਹੋਆ ਆਕਾਰ
1: ਵੇਲ ਨਾ ਪਾਈਆ ਪਣਤੀ ਜੇ ਹੋਵੇ ਲੇਖ ਪੁਰਾਣ
0: ਵਕਤ ਨਾ ਪਾਇਓ

0: ਗਾਸ
1: ਕੋਣ ਕੋਣ ਕਪਾਲ ਥਕੇ ਵੇਦ ਕਹਿਣ ਇੱਕ ਬਾਤ
0: ਸਹਿਸ 18 ਕਹਿਣ ਕਤੇਬਾ ਅਸਲੂ ਇੱਕ ਧਾਤ
1: ਲੇਖਾ ਹੋਏ ਤਲਿਖੀਐ ਲੇਖੇ ਹੋਏ ਬਣਾਸ
0: ਨਾਨਕ ਵੱਡਾ ਆਖੀਏ ਆਪੇ ਜਾਣੇ ਆਪ
1: ਸਾਲਾ ਹੀ ਸਲਾ ਏਤੀ ਸੁਰਤ ਨਾ ਪਾਈਆਂ
0: ਨਦੀਆਂ ਅਤੇ ਬਾਹ ਪਵੇ ਸਮੁੰਦ ਨਾ ਜਾਣੀਐ
1: ਸਮੁੰਦ ਸਾ ਸੁਲਤਾਨ ਗਹਿਰਾ ਸੇਤੀ ਮਾਲ ਧਨ
0: ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ
1: ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ
0: ਅੰਤ ਨਾ ਵੇਖਣ ਸੁਣਨ ਨਾ ਅੰਤ

0: ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ।
1: ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ।
0: ਜੇ ਬੜੇ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ।
1: ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ।

0: ਦੁੱਖ ਭੁੱਖ ਸਦ ਮਾਰ ਏਪੀ ਦਾਤ ਤੇਰੀ ਦਾਤਾਰ
1: ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ
0: ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ
1: ਆਪੇ ਜਾਣੇ ਆਪੇ ਦੇ ਆਖੇ ਸੇਪੇ ਕਈ ਕੇ
0: ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾ

0: ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ
0: ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ
1: ਗਾਵੇ ਤੁਨੂ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਨਣ ਲਿਖ ਲਿਖ ਧਰੂ ਵਿਚਾਰੇ
1: ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਇੰਦ ਇੰਦਾ ਸੁਣ ਬੈਠੇ ਦੇਵ ਤਿਆਂ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਤ ਪੜ ਰਖੀ ਸਰ ਜੁਗ ਜੁਗ ਵੇਦਾ ਨਾਲੇ
0: ਗਾਵੇ ਮੋਹਣੀਆਂ ਮਨ ਮੋਹਨ ਸੁਰਗਾਂ ਮੱਚ

0: ਖੰਡ ਮੰਡਲ ਪਰਪੰਡਾ ਕਰ ਕਰ ਰੱਖੇ ਤਾਰੇ।
1: ਸੇ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ।
0: ਹੋਰ ਕੇਤੇ ਗਾਵਨ ਸੇਮੇ ਚਿਤਨ ਆਵਣ ਨਾਨੇ ਕਿਆ ਵਿਚਾਰੇ।
1: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ।
0: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ।
1: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਨ ਪਾਈ।
0: ਕਰ ਕਰ ਵੇਖੇ ਕੀਤਾ ਆਪਣਾ ਜਿਵ ਦਿਸੀ ਵਡਿਆਈ।
1: ਜੋ ਤੁਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ।
0: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ।
1: ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ।

0: ਅਨਾਦ ਅਨਾਥ ਜੁਗ ਜੁਗ ਏਕੋ ਵੇਸ
1: ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਬਾਜੇ ਨਾਦ
0: ਆਪ ਨਾਥ ਨਾਥੀ ਸਭ ਜਾਗੀ ਰਿੱਧ ਸਿਧਵਰਾ ਸਾਧ
1: ਸੰਯੋਗ ਵਿਯੋਗ ਦੁਇ

ਸ਼ਾਂਤਮੈ ਪਰਸਾਦ ਸਰਵੰਗੰਤਾ ਸਰਵੰਗਤਾ ਸਰਵੰਗਿਆਤਾ ਸਰਵੰਮੁਕਤਾ ਸਰਵੰਕਾਰ ਮੁਕਤ ਸਰਵੰਗਤਾ ਸਰਵੰਗ ਪ੍ਰਾਣਿੰਗ ਸਰਵੰਗ ਤ੍ਰਾਣਿੰਗ ਸਰਵੰਗ ਸਰਵੰਗ ਤਰਮੰਗ ਸਰਵੰਗ ਜੁਗਤਾ ਸਰਵੰਗ ਮੁਕਤ ਸਾਵਲ ਸ਼ਾਂਤਮੈ ਪਰਸਾਦ ਨਾਮੁ ਨਰਕ ਨਾਸਿਸਤ ਪ੍ਰਕਾ
ਸਲਾਮ ਹੈ ਸਮਸਤ ਕਲਾਮ ਹੈ।

0: ਸਮਸਤਲ
1: ਜੁਬਾਹਲ
0: ਤੁਮੀਜੈ ਸਮਸਤਲ ਅਜੀਜ ਹੈ
1: ਪਰਮੇਸ਼ਰ
0: ਸਮਸਤਲ ਮੈਂ ਕਰੀ ਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ
1: ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬੋ ਸਰੂਪ ਹੈ ਕਿ ਮਿੱਤੋ ਮਿੱਤੋ ਬਸ ਹੈ
0: ਕਿ ਆਤਮ ਪ੍ਰਭ ਹੈ ਕਿ ਚੱਲੰਗ ਨੰਗ ਕਿ ਮਿੱਤੋ ਅਭੰਗ ਹੈ
1: ਮਦਪਾਰ ਸ਼ੰਤਵੈ ਪ੍ਰਸਾਦ
0: ਮਨ ਪ੍ਰਣਾਮ ਗੁਣ ਗਾਨ ਮੁਦਾ ਮਾਰ ਪਰ ਗਾਂਜ ਹਰ ਨਰ ਪਰ ਭੰਜ
1: ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਵਰ ਨਰ ਅਮੰਡ ਭਵਨਾਸ
0: ਮਨ ਮਨ ਪ੍ਰਕਾਸ਼ ਗੁਣ ਗਾਨ ਪ੍ਰਣਾਮ ਜਲ ਥਲ ਮਦਾਮ
1: ਅੰਛਿਜ ਅੰਗ ਆਸਨੇ ਅਭੰਗ ਉਪਮਾ ਪਾਰ ਗਤ ਮਿਤ
0: ਜਲ ਥਲ ਮਨ ਦੇ ਸਵਸ ਭੰਜ ਜਲ ਥਲ ਮਹਾਨ ਦੇ ਸਵਸ ਬੇਅੰਤ
1: ਹਰ
0: ਕਲ ਹੈ ਖਲ ਖੰਡਨ ਹੈ ਮਹਿ ਮੰਡਨ ਹੈ
1: ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵ
0: ਜਾ ਕੇ ਕਰਨ ਮਨ ਮਾਨ੍ਯ ਹੈ ਜਗ ਜਾਨ ਹੈ
1: ਸਰਵੰਗ ਪਰ ਹੈ ਸਰਵੰਕਰ ਹੈ ਸਰਪਾਸੇ ਹੈ ਸਰਵਨਾਸ਼
0: ਹੈ ਸੰਗ ਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ
1: ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰਨਾ
0: ਕਰ ਹੈ ਜਪ ਤਪ ਤਪ ਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ
1: ਅੰਮ੍ਰਿਤਾ ਅੰਮ੍ਰਿਤ ਹੈ ਕਰਨਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਨੀ ਤ੍ਰਿਤ ਹੈ
0: ਅੰਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ
1: ਅਜੱਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਾਇਕ ਹੈ ਖਲਖਾਇਕ ਹੈ
0: ਸੰਪਰ ਹੈ ਗੁਰਨਾਲਯ ਹੈ ਨਿਰਪਨਾਇਕ ਹੈ ਸਰਪਾਇਕ ਹੈ
1: ਪਾਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਗ
0: ਸਰਬਾ ਕ੍ਰਿਤਾ ਕਰਤਾ ਕਰ ਹਰ ਤਾਰ ਹੈ
1: ਪਰਮਾਤਮ ਹੈ ਸਰਵਾਤਮ ਹੈ ਆਤਮ ਬਸੇ ਜਸ ਕੇ ਜਸੇ ਪਚੰਗ ਪਰਿਆਤ ਛੰਦ
0: ਨਮੋ ਸੂਰ ਸੂਰ ਜੀ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ
1: ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ
0: ਰਾਜ ਸੰਤਾਂ ਸ਼ਾਂਤ ਰੂਪੇ ਨਮੋ ਪਰਮ ਤਤੰਗਾ ਤਤੰਗ ਸਰੂਪੇ
1: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ
0: ਨਮੋ ਯੁੱਧ ਯੁੱਧ ਨਮੋ ਗਿਆਨ ਗਿਆਨ ਨਮੋ ਭੋਜ ਭੋਜੇ ਨਮੋ ਪਾਨ ਪਾਨੇ
1: ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦ
0: ਲੰਕਾ ਰੂਪੇ ਲੰਕਾ ਲੰਕੇ ਨਮੋ ਆਸਾਸੇ ਨਮੋ ਬੰਗ ਬੰਕੇ
1: ਅਭੰਗੀ ਸਰੂਪੇ ਅਲੰਗੀ ਅਨਾਮੇ ਤ੍ਰਿਭੰਗੀ ਤ੍ਰਕਾਲੇ

0: ਪਿਨ ਰੇਖੇ
1: ਕਰਮੰਗਾ ਪਰਮੰਗਾ ਗੰਜੇ ਅਲੇਖੇ ਪਚੰਗ ਪਰਿਆਤਿ
0: ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਗੰਜਨ ਨਾਮੇ ਸਮਸਤਲ ਨਿਵਾਸੀ
1: ਨਿਰਕਾਮੰਗ ਪੈ ਪੂਤੇ ਸਮਸਤਲ ਸਰੂਪੇ ਕੋ ਕਰਮੰਗ ਪਰਨਾਸੀ ਸਦਨਮੰਗ ਪੈ ਪੂਤੇ
0: ਸਦਾ ਸਚ ਦਾਨ ਸਤਨ ਪਰਨਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ
1: ਅਜਾਇ ਪੈ ਪੂਤੇ ਗਜਾਇ ਬਗਨੀ ਮੇ ਹਰੀਅਮ ਕਰੀਅਮ ਕਰੀਮਲ ਰਹੀਮ
0: ਚਤ ਚੱਕਰ ਵਰਤੀ
1: ਚਤਰ ਚੱਕਰ ਭੁਗਤੇ ਸੁਯੰਭਵ ਸਵੰਗ ਸਰਬਦਾ ਸਰਬ ਜੁਗਤੇ ਦੋ ਕਾਲੰਗ ਪਰਨਾਸੀ ਦੇ ਆਲੰਗ ਸਰੂਪੇ ਸਦਾ ਅੰਗ

0: ਏਕੋ ਅੰਕ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪੁਰਿਓ ਕਰ ਯੋਗ ਜਤੀ ਕੇ
1: ਸੂਰ ਸਰਾਧਨ ਸੁਧ ਸਦਾਇਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖਿਤ ਪ੍ਰਾਣ ਪਤੀ ਕੇ
1: ਸ਼੍ਰੀ ਭਗਵਾਨ ਕੀ ਪਾਇ ਕਿਰਪਾ ਹੋਂ ਤੇ ਏਕਰ ਤੀ ਬਿਨ ਏਕਰ ਤੀ ਕੇ ਮਤਿ
0: ਮਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ
1: ਕੋਣ ਤਰੰਗ ਕਰੰਗ ਸਿਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਗਿਆਨ ਕੇ ਭੂ ਭਲੀ ਬਨਾਵ ਸੀਸ ਨ ਜਾਤ ਵਿਚਾਰੇ
1: ਤੇ ਪਹਿ ਤੂੰ ਕਹਾ ਪੈ ਭੂ ਪਦਾਂਤ ਕੋ ਨਾਂਗੇ ਹੀ ਪਾਏ ਪਧਾਰੇ
0: ਸਭ ਦੇਸ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂ
0: ਭਗਵਾਨ ਕੇ ਭੂਪਤ ਕੌਣ ਕਨੈ ਨਹੀਂ ਜਾਤ ਵਿਚਾਰੇ
1: ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਦਾਰੇ
0: ਆਦਮ ਦਾਨ ਸੰਜਮ ਨੇਮ ਅਨੇਕ ਵਸੇਖ
1: ਵੇਦ ਪ੍ਰਾਣਿਕ ਦੇਵ ਕਰਾਣ ਜਮੀਨ ਜਵਾਨ ਸਵਾਨ
0: ਕੌਣ ਜਤੀ ਦਾ ਧਾਰ ਸਭ ਸੁਭ ਚਾਰ ਹਜ਼ਾਰ ਕ ਦੇਖ
1: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖ
0: ਸਭਾ ਦਰੰਤ ਦਬਾ ਸਾ ਸੁਨਾ ਦੁਰ ਜਾਨ ਦਰਾਂਗੇ
1: ਭਾਰੀ ਗਮਾਨ ਪਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਮੋਮ ਵਾਸਨ ਮਤਿ ਮਤੰਗਨ ਮਾਨ ਮਲੇਂਗੇ
1: ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨੇ ਦਾਨ ਚਲੇਂਗੇ ਜੀਰੋ ਪਰ
0: ਬੜੀ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ
1: ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲੇਂਗੇ ਜਾਨ ਕੇ
0: ਤੋੜਨਾ ਸੁਬਤ ਨਹੀਂ ਜਗ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇ 101 ਦਵਈਆ
0: ਨੰਦਨ ਸਾਚਰ ਭੂਤ ਭਵਖ ਭਵਾਨ ਜਪਾਂਗੇ
1: ਜੀਵ ਜਿਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਭ ਥਾਪ ਥਪੇਂਗੇ ਪ੍ਰਤਾਪਨ
0: ਬਾਹਰ ਜੈਤਨ ਪਾਪਨ ਕੇ ਭਉ ਪੁੰਜ ਖਪਾਂਗੇ
1: ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੇ ਅਵਲੋਕ ਚਪੇਂਗੇ ਨੰਦਨ
0: ਦੇ ਅੰਦਰ ਨਿਰਾਤ ਵਜਾਨ ਤੁਰ ਲੋਕੋ ਰਾਜ ਕਰਾਂਗੇ
1: ਕੋਟਿ ਸ਼ਨਾਨਕ ਜਾਤਕ ਦਾਨ ਅਨੇਕ ਸਮੰਬਰ ਸਾਜ ਬਣੇਂਗੇ ਬ੍ਰਹਮੇਸ਼ਰ
0: ਵਸਨ ਸਾਚੀ ਪਤਾਂਤ ਫਸ ਜਮ ਫਾਸ ਪਰਾਂਗੇ
1: ਜੀ ਨਾਲ ਸ਼੍ਰੀ ਪਤ ਕੇ ਪਰਸੈਂ ਭਗਤੇ ਨਾਲ ਫੇਰ ਨਾ ਦੇ ਤਰੇਂਗੇ ਆਪੇ ਦੋ
0: ਲੋਚਨ ਮੂੰਦ ਕੇ ਬੈਠ ਰਹੋ ਭਗਤ ਧਿਆਨ ਲਗਾਇਓ
1: ਨਾਥ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ ਬਸ
0: ਕਿਆਨ ਸੁ ਬੈਠ ਕੈਸੀ ਐਸੀ ਸੁਬਹਿ ਸੁ ਬਿਤਾਇਓ
1: ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਦਿਨ ਹੀ ਪ੍ਰਭ ਪਾਇਓ
0: ਕਾਹੁ ਲਪਾਹਨ ਪੂਜ ਧਰਿਓ ਸੁਰ ਕਾਉਣ ਲੰਗਰ

0: ਵਾਸ
1: ਕੀਤੇ ਕਾਲ ਕੰਟਕ ਮਾਰਿਆ
0: ਕਰਮ ਪਾਇਆ ਦੂਜਨ ਕੋ ਸੇ ਨਾਮ ਹਰ ਕੇ ਲਾਗੇ
1: ਨਾਨਕ ਤੈ ਸੁਖੋ ਅਤਿਤ ਕਰਿ ਅਨਹਦ ਵਾਜੀ
0: ਸਾਜੀ ਲਿਵੇ ਬਿਨ ਦੇਨ ਮਾਣੀ ਦੇਨ ਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰਿਆ
1: ਸੁਭਾਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ
0: ਏਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਨਾਨਕ
1: ਲਿਵੇ ਬਾਜੋ ਕਿਆ ਕਰੇ ਵਿਚਾਰਿਆ
0: ਆਨੰਦ ਆਨੰਦ ਆਨੰਦ ਕਹੇ ਆਨੰਦ ਗੁਰੂ ਤੇ ਜਾਣਿਆ
1: ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
0: ਯਾਰ ਕਿਰਪਾ ਕੇ ਲਿਵੇ ਗੱਡੇ ਗਿਆਨ ਅੰਜਨ ਸਾਰਿਆ
1: ਅੰਦਰੋ ਜਨ ਕਾ ਮੋਹ ਟੁੱਟਾ ਤਨ ਕਾ ਸ਼ਬਦ ਸੱਚੇ ਸਵਾਰਿਆ
0: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਬਾਬਾ ਜਸੂ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਇੱਕ ਭਰਮ ਭੂਲੇ ਫਿਰੇ ਦੇ ਦੇ ਸਿਕ ਨਾਮ ਲਾਗ ਸਵਾਰਿਆ
1: ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਭਾਣਾ ਪਾਵੈ
0: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਹ
1: ਸੰਤ ਪਿਆਰਿਓ ਕਥ ਕੀ ਕਰੇ ਕਹਾਣੀ
0: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ
1: ਤਾਂ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
1: ਸੁਣੋ ਸੰਤੋ ਕਥਿਓ ਅਕਥ ਕਹਾਣੀ
0: ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ
1: ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
0: ਏ ਮਾਇਆ ਮੋਣੀ ਜਿਨੇ ਇਸ ਭਰਮ ਭੁਲਾਇਆ
1: ਮਾਇਆ ਤਾਂ ਮੋਣੀ ਤਨੇ ਕੀਤੀ ਜਿਨ ਠਗੋਲੀ ਪਾਈਆ
0: ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮੀਠਾ ਲਾਇਆ
1: ਤੂੰ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ
0: ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ
1: ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ
0: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਜਿਤ ਲਾਈਏ ਸਾਥ
1: ਮੂਲੀ ਨਾ ਕੀ ਚਿਤ ਦੰਤ ਪਛੋਤਾਈਏ
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
1: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
0: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
1: ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹੀ
0: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ
1: ਆਖਾ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ
0: ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
1: ਜਨ ਅੰਮ੍ਰਿਤ ਕੋਈ ਜੇ ਸੋ ਅੰਮ੍ਰਿਤ ਗੁਰ ਤੇ ਪਾਇਆ
0: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
1: ਸਭ ਦੋ ਪਾਇਕ ਵੇਖ ਪਰਸਨ ਆਇਆ
0: ਲਭ ਲੋ ਓੰਕਾਰ ਚੁਕਾ ਸਤਿਗੁਰੂ ਭੱਲਾ ਪਾਇਆ
1: ਜਿਸ ਮਾਪ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ
1: ਲੋ ਓੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
0: ਖਨਿਓ ਦਿਖੀ ਵਾਲੋ ਨਿੱਕੀ ਏਤ ਮਾਰਗ
1: ਗੁਰ ਪ੍ਰਸਾਦੀ ਜਿਨੀ ਆਪ ਤਜਹਿਰ ਵਾਸਨਾ ਸਮਾਣੀ
0: ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜੋ
1: ਚਲਾਏ ਤੋ ਚਲੋ ਸੁਆਮੀ ਔਰ ਕਿਆ ਜਾਣਾ ਗੁਣ ਤੇਰੇ
0: ਜਿਵ ਤੂੰ ਚਲਾਏ ਤੇ ਵੇ ਚੱਲੇ ਜਿੰਨਾ ਮਾਰਗ ਪਾਵੇ ਕਰ
1: ਪਾਜਨ ਨਾਮ ਲਾਏ ਸੀ ਹਰ ਹਰ ਸਦਾ
0: ਧਿਆਵਹੀ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
1: ਨਾਮ ਸੱਚੇ ਸਾਹਿਬ ਜੋ ਭਾਵੈ ਤੇ ਵੇ ਚਲਾਵਹੀ
0: ਜੋ ਸੋਇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ

0: ਪਵਿੱਤਰ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤਰ ਸੰਗਤ ਸਵਾਈਆ
1: ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ
1: ਸਹਿਜਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ
0: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
1: ਉਮਲੀ ਨ ਕਿਤ ਸੰਜਮ ਧੋਤਾ ਜਾਏ
0: ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ
1: ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਵਜਾਏ
0: ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ
1: ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ
0: ਵੇਦਾਂ ਮੇ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬਹਿ ਤਲਿਆ
1: ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
0: ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਈ ਪੋਚੈ
1: ਨਾਹੀ ਮਨ ਸਾ ਸੱਚ ਸਮਾਣੀ
0: ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣ ਜਾਰੇ
1: ਨਾਨਕ ਜਨ ਮਾਰ ਨਿਰਮਲ ਸਦਾ ਰਹੇ ਹੈ ਗੁਰ ਨਾਲੇ
0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਓ ਰਹੇ ਗੁਰ ਨਾਲੇ
1: ਚਰਨ ਹਿਰਦੇ ਤੇ ਅੰਤਰਾਤਮਾ ਸੰਭਾਲੇ
0: ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨਾਂ ਵਰਨਾ ਜਾਣੇ ਕੋਈ ਜੇ ਨਾਨਕ
1: ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
0: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਮੁਕਤ
1: ਨਾ ਉਰਤੈ ਕੋਈ ਪੁੱਛੋ ਭਵਿੱਖੀਆਂ ਜਾਏ
0: ਅਨੇਕ ਚੁਨੀ ਪਰਮਾਵੇ ਬਿਨ ਸਤਿਗੁਰ ਮੁਕਤ ਨਾ ਪਾਏ
1: ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ
0: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ
1: ਸਤਿਗੁਰੂ ਕੇ ਪਿਆਰੂ ਗਾਵੋ ਸੱਚੀ ਬਾਣੀ
0: ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀਆਂ

0: ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ।
1: ਪੀਵੋ ਅੰਮ੍ਰਿਤ ਸਦਾ ਰੋ, ਹਰ ਰੰਗ ਜਪਿਓ ਸਾਰੰਗ ਬਾਣੀ।
0: ਨਾਮ ਸਦਾ ਗਾਵੇ ਸੱਚੀ ਬਾਣੀ,
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰ ਵਾਜੋ, ਹੋਰ ਕੱਚੀ ਬਾਣੀ।
0: ਸੁਣਦੇ ਕੱਚੇ ਕੱਚੀ ਆਖ ਬਖਾਣੀ।
1: ਹਰ ਹਾਲੇ

0: ਗੁਰ ਕਿਰਪਾ ਤੇ ਸੇਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
1: ਸੋ ਤਤ ਪਾ ਜਿਸਨੋ ਆਦਨ ਹਾਰ ਲਿਵ ਲਾਗੇ, ਜਾਗਤ ਰਹਿਣ ਵਿਹਾਣੀ।
0: ਮਾਤਾ ਕੇ ਉਦਰ ਮੈਂ ਪ੍ਰਿਤ ਪਾਲ ਕਰੇ, ਸੋ ਕਿਉ ਮਨ
1: ਵਸਾਰੀਏ। ਵਰਦਾਤਾ ਜੀ ਅਗਰ ਮੈਂ ਆਹਾਰ ਪਹੁੰਚਾਵੇ,
0: ਉਸਨੂੰ ਕਿਉ ਪੋਇ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ।
1: ਆਪੇ ਲਾਏ ਗੁਰਮੁਖ ਸਦਾ ਸੰਭਾਲੀਏ।
0: ਹੇ ਨਾਨਕੇ ਵਰਦਾਤਾ, ਸੋ ਕਿਉ ਮਨ ਵਸਾਰੀਏ।
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ,
0: ਮਾਇਆ ਅਗਨ ਸਭ ਏਕੋ ਜਿਹੀ।
1: ਪਰਿਵਾਰ ਭਲਾ ਪਾਇਆ,
0: ਲੱਗੀ ਤ੍ਰਿਸ਼ਨਾ ਮਾਇਆ ਅਮਰ
1: ਵਰਤਾਇਆ। ਉਪਜੈ ਭਾਉ ਦੂਜਾ ਲਾਇਆ,
0: ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨ ਵਿਚੇ ਮਾਇਆ ਪਾਇਆ।
1: ਆਪ ਮੁੱਲ ਕੇ ਮੁੱਲ ਨਾ ਪਾਇਆ ਜਾਈ,
0: ਮੁੱਲ ਨਾ ਪਾਇਆ ਜਾਈ, ਕਿਸੇ ਵਿਚੋਂ ਰਹੇ ਲੋਕ ਮਿਲ ਲਾਏ।
1: ਐਸਾ ਸਤਿਗੁਰੂ ਜੀ ਮਿਲੇ ਤਿਸਨੂੰ ਸਿਰ ਸੌਂਪੀਏ, ਵਿਚੋਂ ਆਪ ਜਾਈ।
0: ਜਿਸਦਾ ਜਿਉ ਤਿਸ ਮਿਲ ਰਹੇ, ਹਰ ਵਸੇ ਮਨ ਆਏ।
1: ਆਪ ਮੁੱਲ ਕੇ ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਈ।
0: ਹਰਾਸ ਮੇਰੀ ਮਨ ਬਨਜਾਰਾ, ਹਰਾਸ ਮੇਰੀ ਮਨ ਬਨਜਾਰਾ, ਸਤਿਗੁਰ ਤੇ ਰਾਸ
1: ਹਰ ਹਰ ਨਤ ਜਪਿਓ ਜੀਉ ਲਾਹ ਖਟੇ ਹੋ ਦਿਹਾੜੀ।
0: ਇਹੋ ਤਨ ਦਿਨਾ ਮਿਲਿਆ, ਜਿਨ ਹਰ ਆਪੇ ਪਾਣਾ। ਹਰ
1: ਨਾਨਕ ਹਰਾਸ ਮੇਰੀ ਮਨ ਹੋਆ ਬਨਜਾਰਾ,
0: ਇਹ ਰਸਨਾ ਤੂੰ ਆਂਦਸ ਰਾਜ ਰਹੀ, ਤੇਰੀ ਪਿਆਸ
1: ਨਾ ਜਾਏ। ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ,
0: ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁ ਨ ਤ੍ਰਿਸ਼ਨਾ ਲਾਏ। ਇਹੋ
1: ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੇ ਜਿਸ ਆਏ।
0: ਕਹੇ ਨਾਨਕ ਹੋਰ ਅੰਦਰ ਸਭ ਵਿਸਰੇ, ਜਾਂ ਹਰ ਵਸੇ ਮਨ ਆਏ।
1: ਸ੍ਰੀ ਰਾਮ ਮੇਰਿਆ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ।
0: ਜੋਤ ਰੱਖੀ ਦੁੱਧ ਵਿੱਚ, ਤਾਂ ਤੂੰ ਜਗ ਮੈਂ ਆਇਆ।
1: ਹਰਿ ਆਪੇ ਮਾਤਾ ਆਪੇ ਪਿਤਾ, ਜਨ ਜੀਉ ਪਾਏ ਜਗ ਦਿਖਾਇਆ।
0: ਗੁਰ ਪ੍ਰਸਾਦੀ ਬੂਝਿਆ, ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ।
0: ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਮੰਗਲ ਸਖੀ ਸੋਗ ਦੋਗਨਾ ਵਿਆਪੇ,
0: ਚਰਨ ਲਾਗੇ ਦਿਨ ਸਪਾਗੇ, ਆਪਣਾ ਫਿਰ ਜਾਪੇ।
1: ਦਵਾਨ ਕੋ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ।
0: ਕਹੇ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ।
1: ਸ੍ਰੀ ਰਾਮ ਮੇਰੇ ਜਗ ਮਾਏ, ਕਹਿ ਕਿਆ ਤੁ ਕਰਮ ਕਮਾਇਆ।
0: ਕੀ ਕਰਮ ਕਮਾਇਆ, ਤੋ ਦਸਰੀਰਾ, ਜਾ ਤੂੰ ਜਗ ਮੈਂ ਆਇਆ।
1: ਤੇਰਾ ਰਤਨ ਰਚਿਆ ਸੋ ਹਰ ਮਨ ਨਾ ਵਸਾਇਆ,
0: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ।
1: ਨਾਨਕ ਕੇ ਸਰੀਰ ਪ੍ਰਵਾਨ ਹੋਆ, ਜਨ ਸਤਿਗੁਰ ਸਿਉ ਚਿਤ ਲਾਇਆ।
0: ਇਹ ਨੇਤਰੋ ਮੇਰਿਓ, ਹਰ ਤੁਮ ਮੈਂ ਜੋਤਰੀ, ਹਰ ਬਿਨ ਅਵਰ ਨਾ ਦੇਖੋ।
1: ਦੇਖੋ ਕੋਈ ਨਦਰੀ ਹਰ ਨਿਹਾਲਿਆ,
0: ਇਹੋ ਵੀ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।
1: ਗੁਰ ਪ੍ਰਸਾਦੀ ਬੁਝਿਆ ਜਾ ਵੇਖ, ਹਰ ਹਰ ਬਨਵਰ ਨਾ ਕੋਈ।
0: ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ ਹੋਈ। ਸੋ
1: ਮੇਰੇ ਸਾਚਾ ਸੁਣਨੇ ਨੂੰ ਪਠਾਏ,
0: ਸਾਚੇ ਸੁਣਨੇ ਨੂੰ ਪਠਾਏ, ਸ੍ਰੀ ਲਾਏ ਸੁਣੋ ਸਤ ਬਾਣੀ।
1: ਜਿਤਨ ਮੰਤਨ ਹਰਿਆ ਹੋ ਅਰਸ ਨਾ ਰਸ ਸਮਾਣੀ,
0: ਸਾਚਾ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹੇ
1: ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਨੇ ਨੂੰ ਪਠਾਏ।
0: ਅਜਿਓ ਗੁਫਾਨ ਦਾ ਰਾਕੇ, ਵਾਜਾ ਪਵਣ ਵਜਾਇਆ।

0: ਸੱਚਾ ਪਵਨ ਬਚਾਇਆ,
1: ਸਾਚਾ ਸੋਹਲਾ ਸਾਚਾ ਕਰ ਗਾਵਹੂ,
0: ਗਾਵੋ ਤਾਂ ਸੋਹਲਾ ਕਰ ਸਾਚੇ, ਜਿੱਥੇ ਸਦਾ ਸੱਚ
1: ਸਚੋ ਧਿਆਵਾ ਜਦ ਭਾਵੈ ਗੁਰਮੁਖ ਜਨਾ ਬੁਝਾਵਹੀ,
0: ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ, ਨਾਨਕ ਸੱਚ ਸੋਹਲਾ ਸੱਚੇ ਕਰ ਗਾਵਹੀ।
1: ਆਨੰਦ ਸੁਣ
0: ਬੜ ਭਾਗਿਓ,
1: ਸਗਲ
0: ਮਨੋਰਥ
1: ਪਾਰ ਬ੍ਰਹਮ ਪ੍ਰਭ ਪਾਇਆ ਤੇਰੇ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਸੰਗੀ ਜਨੋ ਵੱਡੇ ਭਾਗਾਂ ਵਾਲੇ ਉਹ ਸਤਿਸੰਗ ਦੀਆਂ ਘੜੀਆਂ ਨਸੀਬ ਹੋਈਆਂ ਸਤਿਗੁਰੂ ਪਾਤਸ਼ਾਹ ਦਰਸ਼ਨ ਦੀਦਾਰ ਕਰ ਰਹੇ ਹੋ ਪਾਵਨ ਹੁਕਮਨਾਮਾ ਸਾਹਿਬ ਸਰਵਣ ਕੀਤਾ ਉਸ ਤੋਂ ਬਾਅਦ ਬਾਰਾਂ ਮਾਹ ਦੇ ਪਾਠ ਦੇ ਵਿੱਚ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ ਅੱਸੂ ਮਹੀਨੇ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਅੱਜ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਸੂ ਮਹੀਨੇ ਦੀ ਜਿਹੜੀ ਹੈ ਉਹ ਆਰੰਭਤਾ ਹੋਈ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਬਾਰਾਂ ਮਾਹ ਦਾ ਪਾਠ ਜਦੋਂ ਪੜ੍ਹਦੇ ਹਾਂ ਬਾਰਾਂ ਮਹੀਨੇ ਚੌਦਾਂ ਸ਼ਬਦ ਸਾਨੂੰ ਪੜ੍ਹਨ ਨੂੰ ਮਿਲਦੇ ਨੇ। ਆਰੰਭ ਵਿੱਚ ਪਾਤਸ਼ਾਹ ਜੀ ਨੇ ਕਿਹਾ ਕਹਿਣ ਲੱਗੇ ਭਾਈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਕਰਮਾਂ ਕਰਕੇ ਉਹ ਮਾਲਕ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨਾਲੋਂ ਦੂਰ ਹਾਂ। ਪਰ ਅਖੀਰ ਵਿੱਚ ਕਿਹਾ ਕਹਿਣ ਲੱਗੇ ਘਬਰਾਉਣ ਦੀ ਲੋੜ ਨਹੀਂ, ਚਿੰਤਾ ਕਰਨ ਦੀ ਲੋੜ ਨਹੀਂ, ਜੇ ਤੂੰ ਮਿਲ ਸਕਦਾ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਦੀ ਦਾਤ ਪ੍ਰਾਪਤ ਕਰਕੇ ਜਿਨ ਜਿਨ ਨਾਮ 'ਤੇ ਆਇਆ ਤਿਨ ਕੇ ਕਾਜ ਸਰੇ, ਜਿਨੀ ਨਾਮ 'ਤੇ ਆਇਆ ਗਏ ਮਸ਼ਕਤ ਘਾਲ, ਨਾਨਕ 'ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਨਾਮ ਜਪ ਕੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨਾਲ ਭਾਈ ਮੇਲ ਹੋ ਸਕਦਾ ਹੈ। ਗੁਰੂ ਕਿਹੋ ਜਿਹਾ ਹੋਵੇ? ਗੁਰੂ ਇਹੋ ਜਿਹਾ ਹੋਣਾ ਚਾਹੀਦਾ। ਕਹਿਣ ਲੱਗੇ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਓ। ਗੁਰੂ ਉਹ ਹੈ, ਗੁਰੂ ਇਹ ਨਹੀਂ ਦੇਖਦਾ ਇਹ ਗਰੀਬ ਹੈ, ਇਹਦੇ ਕੋਲ ਕੱਪੜਾ ਨਹੀਂ, ਇਹਦੇ ਕੋਲ ਬਹੁਤ ਪਦਾਰਥ ਨੇ। ਗੁਰੂ ਤੇ ਭਾਵਨਾ ਨੂੰ ਦੇਖਦਾ। ਕਹਿਣ ਲੱਗੇ ਗੁਰੂ ਸਾਰਿਆਂ ਨੂੰ ਆਪਣੇ ਨਾਲ ਮਿਲਾ ਲੈਂਦਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਫਿਰ ਇਹ ਵੀ ਗੱਲ ਸਮਝਾਈ। ਕਹਿਣ ਲੱਗੇ ਜਿੱਥੇ ਸੰਸਾਰ ਵਿੱਚ ਜੀਵਨ ਬਤੀਤ ਕਰਦੇ ਹਾਂ ਉੱਥੇ ਰੁੱਤਾਂ ਵੀ ਬਦਲਦੀਆਂ ਨੇ, ਜਿੱਥੇ ਰੁੱਤਾਂ ਬਦਲਦੀਆਂ ਨੇ ਉੱਥੇ ਉਹ ਜਿਹਾ ਪ੍ਰਭਾਵ ਸਰੀਰ 'ਤੇ ਹੁੰਦਾ ਹੈ। ਜਿਹੀ ਰੁੱਤ ਕਾਇਆ ਸੁੱਖ ਤੇਹਾ ਤੇਹੋ ਜਿਹੀ ਦੇਈ। ਕਹਿਣ ਲੱਗੇ ਹੁਣ ਸਾਉਣ ਦਾ ਅਤੇ ਭਾਦੋਂ ਦਾ ਮਹੀਨਾ ਬਤੀਤ ਹੋਇਆ, ਗਰਮ ਰੁੱਤ ਦੇ ਮਹੀਨੇ ਸਨ। ਕਹਿਣ ਲੱਗੇ ਉਹ ਜਿਹਾ ਮਨ 'ਤੇ ਅਸਰ ਹੋਇਆ, ਹੁਣ ਠੰਡੀ ਮਿੱਤੀ ਮਿੱਠੀ ਰੁੱਤ ਜਿਹੜੀ ਹੈ ਉਹ ਸਾਨੂੰ ਇਸ ਮਹੀਨੇ ਵਿੱਚ ਮਹਿਸੂਸ ਕਰਨ ਨੂੰ ਮਿਲਦੀ ਹੈ, ਪ੍ਰਾਪਤ ਹੁੰਦੀ ਹੈ। ਪਾਤਸ਼ਾਹ ਜੀ ਰਹਿਮਤ ਕਰਦੇ ਨੇ ਇਸ ਮਹੀਨੇ ਦੇ ਵਿੱਚ ਕਹਿਣ ਲੱਗੇ ਇੱਕ ਪ੍ਰੇਮ ਦਾ ਉਛਾਲਾ ਆਇਆ, ਉਛਾਲ ਮਾਰੀ ਕਿੱਦਾਂ ਦੀ? ਕਹਿਣ ਲੱਗੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਕਿਵੇਂ ਮਿਲਿਆ ਜਾਏ? ਅਸੁਨ ਪ੍ਰੇਮ ਮਾਹੜਾ ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਮਨ ਦੇ ਵਿੱਚ ਤਨ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਦਰਸ਼ਨਾਂ ਦੀ ਬੜੀ ਜਿਹੜੀ ਲੋਚਾ ਉਹ ਪੈਦਾ ਹੋਈ ਹੈ। ਕਿਵੇਂ ਐਸੇ ਹਰੀ ਵਾਹਿਗੁਰੂ ਪਰਮਾਤਮਾ ਨੂੰ ਮਿਲਿਆ ਜਾਏ? ਕੋਈ ਆਣ ਮਿਲਾਵੇ ਮਾਏ, ਕੋਈ ਮੈਨੂੰ ਹਰੀ ਵਾਹਿਗੁਰੂ ਪਰਮੇਸ਼ਰ ਨਾਲ ਜੋੜ ਦੇ, ਮਿਲਾ ਦੇ। ਕੋਈ ਜਨ ਹਰਸ਼ੋਂ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ, ਮੈਂ ਉਹਦੇ ਚਰਨ ਪਕੜ ਲਵਾਂ। ਕੋਈ ਆਣ ਮਿਲਾਵੇ, ਕੋਈ ਆਣ ਮਿਲਾਵੇ। ਕਹਿਣ ਲੱਗੇ ਕੋਈ ਹਰੀ ਵਾਹਿਗੁਰੂ ਪਰਮੇਸ਼ਰ ਨਾਲ ਮੈਨੂੰ ਮਿਲਾ ਦੇ। ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕਹਿ ਲਾਗਾਂ ਪਾਏ। ਸੰਤ ਕਿਹੜੇ? ਆਪ ਸਤਸੰਗੀ ਜੀਵਾਂ ਨੂੰ ਪਾਤਸ਼ਾਹ ਜੀ ਨੇ ਸੰਤ ਕਿਹਾ। ਸੰਤੋ ਹਰ ਹਰ ਹਰਿਆ ਰਾਧੋ, ਹਰਿਆ ਰਾਹ ਸਭੋ ਕਿਛ ਪਾਈਏ ਕਾਰਜ ਸਗਲੇ ਸਾਧੋ। ਕਹਿਣ ਲੱਗੇ ਅਸੀਂ ਨਿੱਤ ਅਰਦਾਸ ਵਿੱਚ ਮੰਗਦੇ ਹਾਂ ਸਹੀ ਪਿਆਰੇ ਮੇਲ।

ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਉਹ ਸਾਰਿਆਂ ਦੀ ਜਿਹੜੀ ਹੈ ਮਿਹਨਤ ਕਰਕੇ ਮੁਸ਼ੱਕਤ ਕਰਕੇ ਹਰੀ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਆਪ ਤਿਆਗ ਕੇ ਫਿਰ ਜਿਹੜੇ ਮਿਲ ਪੈਂਦੇ ਨੇ ਫਿਰ ਕਦੀ ਵੀ ਉਹਦੇ ਨਾਲ ਵਿਛੜਦੇ ਨਹੀਂ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨਾਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਇਹ ਗੱਲ ਸਮਝਾਉਂਦੇ ਨੇ ਕਿ ਪ੍ਰਭੂ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ। ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਸਾਰੀ ਖੇਡ ਹੈ। ਐਸੇ ਹਰੀ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਰਹਿਣ ਦੀ ਲੋੜ ਹੈ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ 'ਤੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ, ਫਿਰ ਉਹ ਅਸੂ ਦੇ ਮਹੀਨੇ ਵਿੱਚ ਸੁਖੀ ਜੀਵ ਇਸਤਰੀਆਂ ਉਹ ਰਹਿੰਦੀਆਂ ਨੇ, ਸੁੱਖ ਪ੍ਰਾਪਤ ਕਰਦੀਆਂ ਨੇ, ਕਦੀ ਵੀ ਦੁੱਖ ਵਿਆਪਦਾ ਨਹੀਂ। ਸੀਮਤ ਸਮੇਂ ਵਿੱਚ ਅੱਖਰੀ ਅਰਥ ਕੀਤੇ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਭੁੱਲ ਚੁੱਕ ਦੀ ਖਿਮਾ, ਆਪ ਸਰਬਤ ਸੰਗਤਾਂ ਨੂੰ, ਦਾਸਰਿਆਂ ਨੂੰ, ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਤਸੰਗ ਦੀਆਂ ਘੜੀਆਂ, ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹ

0: ਮਹੱਲਾ ਕਲਾਂ ਦੇ ਅਕਬਾ ਸੰਤੋਖ ਸੂਚਤ ਗੰਢੀ ਸਤਮਟ ਇਹ ਜਨੇਊ ਜੀ ਕਾ ਹਿਤ ਪਾਂਡੇ ਕਤ ਨਾ ਟੁੱਟੇ ਨਾਮ ਲੱਗੇ ਨਾ ਜਲੇ ਨਾ ਜਾਏ ਤਨ ਸੁਮਾਨ ਸੁਨਾਨ ਕਾ ਚੁਕਲ ਚੱਲੇ ਪਾ ਚੁੱਕੜ ਮੂਹਾਂ ਵਿੱਚ ਚੁੱਕੇ ਪਾਏ ਸਿੱਖਾਂ ਕਣ ਚੜਾਈ ਗੁਰੂ ਹਮਦੇ ਆ ਮੂਹਾਂ ਝੜਪਿਆਂ ਵਿੱਚ ਗੰਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ

ਮਹੱਲਾ ਪਹਿਲਾ ਜੇ ਕਰ ਸੂਤਕ ਮੰਨਿਐ ਸਭ ਤੈ ਸੂਤਕ ਹੋਏ ਗੋਹੇ ਅਤੇ ਲੱਕੜੀ ਇੰਦਰ ਕੀੜਾ ਹੋਏ ਜੇ ਤੇ ਦਾਣੇ ਅਣ ਕੇ ਜੀਆ ਆਵਾਜ਼ ਨਾ ਕੋਏ ਪਹਿਲਾ ਪਾਣੀ ਜੂਆ ਜਿਤੇ ਰਹਿ ਸਭ ਕੋਏ ਸੂਤਕ ਕਰਕੇ ਸੂਤਕ ਰਸੋਏ ਨਾਨਕ ਸੂਤਕ ਗੁਣਾ ਉਤਰੈ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ ਮਨ

ਨਿਮਖ ਨਿਮਖ ਕਰ ਸਿਰ ਕਟਾਵੈ ਤੋਪਿਓ ਮੈਂ ਮੈਲ ਨਾ ਜਾਵੈ ਅਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪ ਤਗਤ ਪਾਹੇ ਮਨ ਕਾਮਣਾ ਤੀਰਥ ਦੇ ਛੁਟਾਇਆ ਗੁਰੂ ਭਗਵਾਨ ਨਾ ਮਨ ਤੇ ਹੁਟਾਇਆ ਸੂਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਧਨ ਤੇ ਜਾਤ ਇਸ ਦੇ ਇੱਕ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਤੋਂ ਵੈ ਬਹੁ ਦੇ ਅਨੀਤ ਸੁਧ ਕਾਂ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਤ੍ਰਾਪੈ ਭੇਖ ਅਨੇਕ ਅਗਨੀ ਬੂਜੈ ਘੋਟ ਪਾਪ ਦਰਗੈ ਨੇ ਸਿਜੈ ਛੂਟ ਸੁਨਾਈ ਉਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਰ ਸਗਲੀ ਜਮ ਡਾਨੈ ਗੋਬਿੰਦ ਭਜਨ ਮਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੁਲੈ ਸਹਿ ਸੋ ਪਾਏ।

ਜੇ ਕੋ ਜਨਮਨ ਤੇ ਡਰੈ ਸਾਜਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਧਾਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾ ਸੰਗ ਜਾਕਾ ਮਿਟਿਆ ਬਿਮਾਨ। ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਆ ਸਭ ਤੇ ਉੱਚਾ। ਜਾਕਾ ਮਨ ਹੋਇ ਸਗਲ ਕਿਰੀਨਾ, ਆਰਾ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੇ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪੁਣ ਨਹੀਂ ਲੇਪਾ। ਨਿਰਤਨ ਕਉ ਤਨ ਤੇਰੋ ਨਾਉ, ਨਿਥਾਵੇਂ ਕੋ ਨਾਉ ਤੇਰਾ ਥਾਉ। ਨਿਮਾਣੇ ਕੋ ਪ੍ਰਭ ਤੇਰੋ ਮਾਣ, ਸਲਕਟਾ ਕੋ ਦੇਵੋ ਦਾਣ। ਕਰਨ ਕਰਾਮਣ ਹਰ ਸੁਆਮੀ, ਸਲਕਟਾ ਕੇ ਅੰਤਰ ਜਾਮੀ। ਆਪਣੀ ਗਤ ਮਿਜਾਨੂ ਆਪੇ, ਆਪਣ ਸੰਗਾ ਪ੍ਰਭ ਰਾਤੇ। ਤੁਮਰੀ ਉਸਤ ਤੁਮਤੇ ਹੋਏ, ਨਾਨਕ ਅਵਰ ਨਾ ਜਾਣਸ ਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਹਰ ਕਾ ਨਾਮ ਸਗਲ ਧਰਮ ਮੈਂ ਸ੍ਰੇਸ਼ਟ ਧਰਮ। ਹਰ

ਅਸ਼ਟਪਦੀ ਰਮਈਆ ਕੇ ਗੁਣਚੇਤ ਪ੍ਰਾਨੀ ਕਵਣ ਮੂਲ ਤੇ ਕਮ ਦਿਸਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਜੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖਸੂਦ ਬਿਰਦ ਪਿਹਾਉ ਪ੍ਰਸਾਦ ਸਹਿਨ ਮੁਖ ਪਿਆਉ ਬੈਠ ਕਉ ਦੈਨ ਨਿਰਗੁਣ ਗੁਣ ਕਛੂ ਨ ਬੁੱਝੈ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਭਰਾਤਮੀਤ ਬੰਤਾ ਸੰਗਸੈ ਜੇ ਪ੍ਰਸਾਦ ਪੀ ਵੈਸੀ ਤਲ ਜਲਾ ਸੁਖਦਾਈ ਪਵਨ ਪਾਵਕ ਮੁਲਾਹ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੀ ਅਸਤ ਪਾਵ ਕਰ ਨਿਤ ਰਸਨਾ ਤਿਸ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਦਿਓ ਪ੍ਰਭ ਆਪੇ ਆਦੰਤ ਜੋ ਰੱਖਣ ਹਾਰ

ਨਿਰਮਲ ਮਾਇਆ ਸ਼ਬਜਨਾ ਹੈ ਕਿਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਹਾਨ ਅੰਤਰ ਅਗਨ ਬਾਰਤਨ ਸੁਹਾਗਲ ਪਾਤਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਭਾ ਪੂਨ

ਕਾਂ ਬੁਝਾਰ ਤਬੂਜੇ ਡੋਰਾ ਨਸਕੀਏ ਤੋ ਸਮਝੈ ਭੋਰਾ ਕਾਂ ਬਿਸੰਪਤ ਗਾਵੈ ਗੁੰਗ ਜਤਨ ਕਰੈ ਤੋ ਵੀ ਸੁਰਭੰਗ ਕਹਿ ਪਿੰਗਲ ਪਰਬਤ ਪਰ ਪਵਣ ਨਹੀਂ ਹੋ ਤੂੰ ਅਸ ਗਵਣ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਆਈ ਸੁਹਾਵੈ ਨਾ ਚੀਤ ਜੋ ਬੈ ਰਾਇਤਾ ਸਿਉ ਪ੍ਰੀਤ ਬਲੂਐ ਕੇ ਗ੍ਰਹਿ ਭੀਤਰ ਬਸੈ ਆਨੰਦ ਕੇਲ ਮਾਇਆ ਰੰਗ।

ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁੱਖ ਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰ।

ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਰਨ ਬਖੋਟ ਗਵਾਵੈ ਇੱਕ ਮੀਨਾ ਦੇ ਦਸ ਬੀਹਰ ਲਏ ਤੋ ਮੂੜਾ ਕੋ ਕਾਂ ਕਰੇ ਜਿਸਟਾ ਕਰਚੋ ਨਾਹੀਂ ਚਾਰਾ ਤਾ ਕੋ ਕੀਜਾ ਸਦ ਨਮਸਕਾਰਾ ਜਾ ਕੈ ਮਨ ਲਾਗਾ ਪਰ ਮਿੱਠਾ ਸਰਬ ਸੁਭਤਾ ਮਨ ਉਠਾ ਜਿਸ ਨੇ ਆਪਣਾ ਹੁਕਮ ਮਨਾਇਆ ਸਰਬ ਤੋ ਰਣ ਤਿਨ ਪਾਇਆ ਆਗਨ ਸਭ ਆਪਣੀ ਦੇ ਰਾਸ ਕਤ ਪੀਤ ਵਰਤਣ ਦੋ ਲਾਸ ਆਪਣੀ ਮਾਨ ਕਿਸ਼ ਬਹੁਤ ਸਾਲ ਲਏ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਵੀ ਖੋਵੈ ਔਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਸਾਗਿਆ ਰੱਖੈ ਪ੍ਰਭ ਕੀ ਆਗਿਆ ਮਾਨੇ ਮੱਤ ਹੈ ਉਸਦੇ ਚੌਕਣ ਕਰੇ ਨੇ ਹਾਲ ਨਾਨਕ ਸਾਹਿਬ ਸਦਾ ਦੇ ਹਾਲ ਅਨੰਕ ਪੰਥ ਮਾਇਆ ਕੇ ਹੇਤ ਸਰ ਪ੍ਰਭੂਤ ਜਾਨ ਅਨੇਤ ਮਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨਸੇ ਮਨ ਪਛਤਾਵੈ ਜੋ ਦਿਸੈ ਸੋ ਚਲਣ ਹਾਰ ਲਪਟੋ ਧਿਆਨ ਅੰਧਾਰ ਬਟਾਊ ਸੋ ਜੋ ਲਾਵੈ ਨੇਹੇ ਤੱਕ ਵਾਤ ਨਾਵੈ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਮੈਂ ਮਮਤਾ ਮਾਇਆ ਮਿਥਿਆ ਰਾਜਵਨ ਤਨ ਮਹਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪ ਸੁਪ੍ਰਕਿਰਤ ਗੁਮਾਨ ਅਸਤਰ ਭਗਤ ਸਤਿ ਕੀ ਸਰਣ ਨਾਨਕ ਜਪ ਜਪ ਜੀਵੈ ਅਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਣੈ ਮਿਥਿਆ ਅਸਤ ਪਰ ਦਰਬ ਕੋ ਹਿਰੈ ਮਿਥਿਆ ਨੇ ਤ੍ਰਿਪੇਕਤ ਪਰ ਤਰਿਆ ਰੁਪਾਦ ਮਿੱਥਿਆ ਰਸਨਾ ਭੋਜਨ ਸਵਾਦ ਮਿੱਥਿਆ ਚੰਨ ਪਰ ਬਿਕੁਆਰ ਕੁਤਾਵੈ ਮਿੱਥਿਆ ਮਨ ਪਰ ਲੋਭ ਲੁਭਾਵੈ ਮਿੱਥਿਆ ਤਨ ਪਰ ਉਪਕਾਰਾ

ਬਿਰਤੀ ਸਾਹਿਬ ਕੀ ਹਰ ਜਾ ਸੱਜ ਬਿਨਾਂ ਕਿਹੋ ਵਾ ਸੂਚਾ ਬਿਰਤਾ ਨਾਮ ਬਿਨਾਂ ਧਨ ਅੰਧ ਮੁਖਾ ਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ ਮੇਘ ਬਿਨਾਂ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹਿਤ ਅਵਰ ਕਸ਼ਵਰ ਕਮਾਵਤ ਮਨੀ ਪ੍ਰੀਤ ਮੁਖੋ ਗੰਡ ਲਾਵਤ ਜਨ ਨਾਰ ਪ੍ਰਭੂ ਪ੍ਰਬੀਨ ਬਾਰ ਭੇਖ ਨ ਕਾਉ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸਕੇ ਅੰਤਰ ਬਸੈ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ ਜੋ ਤੁਮ ਪਾਨੇ ਤਿੰਨ ਪ੍ਰਭ ਜਾਤਾ ਨਾਨਕ ਜਨ ਚਰਨ ਪ੍ਰਾਪਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਨ ਆਪੇ ਆਪ ਕਰਤ ਨਿਬੇਰਾ ਕਿਸੇ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਹ ਪਾਪ ਸਿਆਣਪ ਸਭ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਸਲੈ ਲੜ ਲਾਏ ਥਾਂ ਤਿੰਦਰ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਆਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਗੁਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਨ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਿਆਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੇ ਤਿਆਗਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਈ ਜੈ ਮਨ ਅਠ ਪੈਰ ਧਾਕਾ ਜਸ ਗਾ ਵੀਜੈ ਜੇ ਪ੍ਰਸਾਦ ਤੁਸੀਂ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੁਰ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗਹਿ ਮਾਨ ਪਾਵੈ ਨਾਨਕ ਪਸਤੀ ਕਰ ਜਾਵੈ ਜੇ ਪ੍ਰਸਾਦ ਰੂਹ ਕੰਚਨ ਦੇਹੀ ਲਿਵਲਾ ਬੁੱਤ ਸਰਾਮ ਸੁਨੇਹੀ ਜੇ ਪ੍ਰਸਾਦ ਰੌਲਾ ਰਹਿਤ ਮਨ ਸੁਖ ਭਾਵੈ ਰਜਸ ਕਹਿਤ ਜੇ ਪ੍ਰਸ਼ਾਦ ਤੇਰੇ ਸਾਲ ਛਤਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚੈ ਮਨ ਸਾਹ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਭਾਈ ਦੁਰਲਭ ਦੇਹੇ ਨਾਨਕ ਤਾਂ ਕੀ ਭਗਤ ਕਰੇਹੇ ਜੇ ਪ੍ਰਸਾਦ ਆਪੂਖਣ ਪਹਿਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵਸਥ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕਤ ਨਾ ਰਾਗ ਪਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉੜਤ ਬੈਠ ਸਾ ਤਿਸੇ ਧਿਆਈ ਤਿਸੇ ਧਿਆ ਜੋ ਏਕ ਅਲੱਖਿਆ ਇਉਂ ਨਾਨਕ ਤੇਰੀ ਰੱਖਿਆ ਜੇ ਪ੍ਰਸਾਦ ਕਰੇ ਪੁਨ ਬੋ ਦਾਨ ਮਨ ਅਠ ਪੈਰ ਕਰ ਦਸਕਾ ਧਿਆਨ ਜੇ ਪ੍ਰਸਾਦ ਤੂੰ ਉਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖਿਆ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਅਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਸਭ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਨੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਦਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੈ ਸਾਚ ਰੇ ਮਨ ਮੇਰੇ ਦੁਤਾਂ ਸਿਉਂ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਈ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਦੇ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੁ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਈ ਸਰਵਨਿਦਾਨ ਪ੍ਰਭ ਤੇਰੀ ਮੈਂ ਆਪੋ ਕਸ਼ੂ ਨਾ ਕਿਨੂੰ ਲੈ ਆ ਜਿਤ ਜਿਤ ਲਾਭ ਉਹ ਤਿਤ ਲਗੇ ਅਰਨਾਥ ਨਨ ਕਿਨ ਕਿਆ ਕਸ਼ੂ ਨਾ ਹਾਥ ਸਲੋਕ ਅਗਮਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸਤਪਦੀ ਸਾਧਕ ਸੰਗ ਮੁਖੂ ਜਲੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟਿਆ ਬਿਮਾਨ ਸਾਧਕ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਬੂਜੇ ਪ੍ਰਭ ਨੇਰਾ ਸਾਧ ਸੰਗ ਸਭ ਉਤ ਨੰਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਗੁਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕ ਸੋਭਾ ਬ੍ਰਹਮਾ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਰ ਬੈਨ ਸਾਧਕ ਸੰਗ ਨ ਕਤੂੰ ਧਾਵੈ ਸਾਧ ਸੰਗ ਸਥਿਤ ਮਨ ਪਾਵੈ
ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਾਹਿਬ ਮੀਤ ਸਾਧੂ ਕਹਿ ਸੰਗ ਮਹਾਂ ਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾ ਹੀ ਕੁਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾ ਹੀ ਉਤਾਪ ਸਾਧਕ ਸੰਗ ਤਰੇ ਸਾ ਬਾਪ ਆਪੇ ਜਾਨੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਾਧਕ ਸੰਗ ਨਾ ਕਰਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਕ ਉਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਾਜ ਮਿਤ ਕੁਟੰਬ ਨਿਸਤਾਰ ਹੈ ਸਾਧੂ ਕੈ ਸੰਗ ਸੋਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਭਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਤਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ਼ਕਾਲ ਦਰਸ਼ਨ ਪੇੜ ਤੋਤ ਨਿਹਾਲ ਸਾਧਕ ਸੰਗ ਕਲੂਕਤ ਹਰ ਹੈ ਸਾਧ ਸੰਗ ਨਰਕ ਪਰ ਹਰ ਹੈ ਸਾਧਕ ਸੰਗ ਇਹਾ ਊਹਾ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨੇ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਕੁਦਰੇ ਸਾਧ ਸੁਨ ਰਸੈ ਸਾਧਕ ਸੰਗ ਸੁਨ ਵਰਨਾਉ ਸਾਧ ਸੰਗ ਹਰਕੇ ਗੁਣ ਗਾਉ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਗ ਕਟ ਕਟ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿੱਠੇ ਸਭ ਰੋਗ ਨਾਨਕ ਸਾਧ ਪੇਟੇ ਸੰਜੋਗ ਸਾਧਕੀ ਮਾਮਾ ਬੇਦ ਨਾ ਜਾਨੈ ਜੇ ਤਾ ਸੁਣੈ ਤੇ ਤਾ ਬਕਿਆਨੈ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਸਾਧ ਬਣ ਸਾਧਕੀ ਸੋਭਾ ਉੱਚੀ ਉੱਚੀ ਸਾਧਕੀ ਸੋਭਾ ਮੂਝ ਤੇ ਮੂਚੀ ਸਾਧਕੀ ਸੋਭਾ ਸਾਧ ਬਣਿਆ ਨਾਨਕ

ಸಲೋಕ್ ಉಸ್ತಕರಣಪಾರವಾರ ನಾನಕ ರಚನಾ ಪ್ರಾವ್ರಚಿ ಬಹುವಿಧೇನ ಪ್ರಕಾರಸ್ಪದಿ ಕೈಕೋಡ ಪೂಜಾರಿ ಕೈಕೋಡಾಚಾರ ವಿಹಾರಿ ಕೈಕೋಡಪತೀರ್ಥವಾಸಿ ಕೈಕೋಡಬಣ ಪರಮೇವದಾಸೆ ಕೈಕೋಡ ವೇದ ಕೇಸರೋತೆ ಕೈಕೋಡ ತಪಿಸರ ಹೋತೆ ಕೈಕೋಡ ತಮತೆ ಅಂತಾರ ಕೈಕೋಡ ಕವಕಾ ವಿಚಾರ ಕೈಕೋಡ ನವತ ನಾಮ ತ್ಯಾವ ನಾನೇ ಕರ್ತೆ ಗಂತ ನ ಪಾವೇ ਕਈ ਕੋਟ ਪਏ ਮਾਨੇ ਕਈ ਕੁਣ ਦਾ ਗਿਆਨੀ ਕਈ ਕੋਟ ਕਿਰਪਣ ਕਠੋਰ ਕਈ ਕੋੜਾ ਭਗਾਤਮ ਨੇ ਕੋਰ ਕਈ ਕੋਟ ਪਰ ਦਰਬ ਕੁਹਿਰ ਕਈ ਕੋਟ ਪਰ ਦੁਖਣਾ ਕਰੇ ਕਈ ਕੋਟ ਮਾਇਆ ਸੁਰਮਾਏ ਕਈ ਕੋਟ ਪਰਦੇ ਸੁਰਮਾਏ ਜਿਸ ਜਿਦ ਲਾਭ ਉੱਤੇ ਤੁਦ ਲਗਨਾ ਨਾਨੇ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜ ਰਸਵੋਗੇ ਕਈ ਕੋਟ ਪੰਖੀ ਸਰੂਪ ਆਏ ਕਈ ਕੋਟ ਪਾਥਰ ਵਿਖਣ ਵਜਾਏ ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇ ਸੁਮੰਡਲ ਕਈ ਕੋਟ ਸਸੇਰ ਸੁਰਨ ਖੇਤਰ ਕਈ ਕੋਟ ਦੇਵਦਾਨ ਤ੍ਰਿਚੜ ਛਾਤਰ ਸਗਲ ਸਮੱਗਰੀ ਆਪਣੇ ਸੁਧਾਰ ਨਾਨਕ ਜਿਸ ਜਿਸ ਭਾਵੈ ਤਿਸ ਤੇ ਨਿਸਾਰ ਕਈ ਕੋਟ ਰਾਜਸਥਾਨ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸਾਸਤ ਕਈ ਕੋਟ ਕਿਰਤ ਸਮੁੱਧ ਕਈ ਕੋਟ ਨਾਨਕ ਪ੍ਰਕਾਰ ਜੰਤ ਕਈ ਕੋਟ ਕੇਚਰ ਜੀਵੈ ਕਈ ਕੋਟ ਗਿਰਮਿਰ ਸੁਣ ਥੀਵੈ ਕਈ ਕੋਟ ਜਾ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਖ

ਨਾਨਕ ਸਿਬਲ ਹਾਰਣ ਜਲ ਥਲ ਮਈ ਅਲ ਸੋਇ ਅਸ਼ਟਪਦ ਕਰਨ ਕਰਾਵਨ ਕਰਨ ਜੋਗ ਜੋਤਿ ਪਾਵੈ ਸੋਈ ਹੋ ਗਏ ਅਖਿਨ ਮੈਂ ਤਾਪ ਤਾਪ ਨਹਾਰਾ ਅੰਤ ਨੇ ਕਿਛ ਪਾਰਾ ਵਾਰ ਹੁਕਮੇ ਤਾਰ ਦਰਹਾਵੇ ਹੁਕਮੇ ਵਿੱਚ ਹੁਕਮ ਸਮਾਵੇ ਹੁਕਮੇ ਵਿੱਚ ਨਿਜ ਬਿਹਾਰ ਕੁਣ ਕਰਨ ਪ੍ਰਕਾਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੇਰੇ ਸਮਾਏ ਪ੍ਰਭ ਭਾਵੇ ਮਨੁ ਕਦ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੇ ਪ੍ਰਭ ਭਾਵੇ ਸਾਸਤ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ ਪ੍ਰਭ ਭਾਵੇ ਤਾਂ ਪਤ ਵਧਾਰੇ ਆਪ ਕਰੇ ਆਪਣੇ ਵਿਚਾਰ ਦੁਹਾਂ ਸਿਰਾਂ ਕਾ ਸੁਆਮੀ ਖੇਲਾ ਵਿਖਸੇ ਅੰਤਰ ਜਾਮੀ ਜੋ ਭਾਵੇ ਸੋ ਕਰ ਕਰਾਵੇ ਨਾਨਕ ਦ੍ਰਿਸ਼ਟੀ ਔਰ ਨ ਆਵੇ ਕਾਹੋ ਮਨੁੱਖ ਤੇ ਕਿਆ ਹੋਏ ਆਵੇ ਜੋਤਿਸ ਭਾਵੇ ਸੋਈ ਕਰਾਵੇ ਇਸਕੇ ਹਾਥ ਵੇ ਤਾਂ ਸਭ ਕੁਛ ਲੇ ਜੋਤਿਸ ਭਾਵੇ ਸੋਈ ਕਰੇ ਅਣਜਾਣਤ ਵਿਖਿਆ ਮੇਰਾ ਚੈ ਜੇ ਜਾਣ ਤੇ ਆਪਣੇ ਬਚੈ ਭਰਮੇ ਭੁੱਲਾ ਦੇ ਦਿਸਤਾਵੇ ਨਿਮਕ ਮੈਂ ਚਾਰ ਗੁਣ ਫਿਰੇ ਆਵੇ ਕਰ ਕਿਰਪਾ ਸੇ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਖਿਨ ਮੈਂ ਨਿਚ ਕੀਟ ਗੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦਿਸ ਕਸ਼ਨ ਆਵੇ ਤਿਸ ਤਤਕਾਲ ਦਾ ਦਿਸ ਪਗੜਾਵੇ ਜਾ ਕੋ ਆਪਣੀ ਕਿਰ ਬਖਸ਼ੀਸ਼ ਤਾ ਕਾਲੇ ਕਣਕਣ ਜਗਦੀਸ਼ ਜੀਓ ਪਿੰਡ ਸਾਹਿਬ ਦਿਸ ਕੀ ਰਾਸ ਘਟ ਘਟ ਪੂਰਨ ਪਰਮ ਪ੍ਰਕਾਸ਼ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੇ ਦੇਖ ਉਡਾਈ ਇਸਕਾ ਬਲ ਨਹੀਂ ਸਹਾਥ ਕਰਮ ਕਰਾਮ ਸਰਬ ਗੁਣਾਥ ਆਗਿਆਕਾਰੀ ਵਪਰਾ ਜੀਓ ਜੋ ਦਿਸ ਪਾਵੇ ਸੋਈ ਬਣਤੀ ਓ ਕਹੂੰ ਉੱਚ ਨਿਚ ਮੈਂ ਬਸੈ ਕਹੂੰ ਸੋ ਖਰ ਖਰੰ ਗਸੈ ਕਹੂੰ ਨਿਚਿੰਦ ਬਿਹਾਰ ਕਹੂੰ ਊ ਕਾਸ ਪਿਆਲ ਕਹੂੰ ਬੇਤਾ ਬ੍ਰਹਮ ਵਿਚਾਰ ਨਾਨਕਿਆ ਮਿਲਾਵਨ ਹਾਰ ਕਹੂੰ ਨਿਰਤ ਕਰੇ ਬਹੁ ਭਾਤ ਕਹੂੰ ਸੋਏ ਰਹਿ ਦਿਨ ਰਾਤ ਕਹੂੰ ਮਾਂ ਕਰੋ ਵਿਕਰਾਲ ਕਹੂੰ ਸਰਬ ਕਿਓ ਤਰਵਾਲ ਕਹੂੰ ਹੋਏ ਬੈ ਬਟ ਰਾਜਾ ਕਹੂੰ ਬੇਕਾਰ ਨਿਚ ਕਾ ਸਾਜਾ ਕਹੂੰ ਆਪ ਕੀਰਤ ਮੈਂ ਆਵੈ ਕਹੂੰ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੇ ਤੇਵੇ ਰਹਿ ਗੁਰਪ੍ਰਸਾਦ ਨਾਨਕ ਸਜ ਗਏ ਕਹੂੰ ਹੋਏ ਪੰਡਿਤ ਕਰੇ ਵਖੇ ਆਨ ਕਹੂੰ ਮੋਹਨ ਲਾ ਤਾਰੀ ਲਾਵੇ ਤੇ ਆਨ ਕਹੂੰ ਤੜ ਤਿਰਤ ਇਸ਼ਨਾਨ ਕਹੂੰ ਸਿਰ ਸਾਧ ਮੋ ਗਿਆਨ ਕਹੂੰ ਕੀਟ ਹਸਪਤੰਗ ਹੋਏ ਜੀ ਆਨ ਕਜੋਣ ਪਰਮੇ ਪਰਮਈਆ ਨਾਨਾ ਰੂ ਜੋ ਸੰਗ ਦਿਖਾਵੇ ਜੋ ਭਾਵੇ ਤੇ ਉਹਨੂੰ ਚਾਵੇ ਜੋ ਤਿਸ ਭਾਵੇ ਸੋਏ ਹੋਏ ਨਾਨਕ ਦੂਜਾ ਵਰਨ ਕੋਏ ਕਹੂੰ ਸਾਧ ਸੰਗਤੇ ਪਾਵੇ ਉਸ ਸਥਾਨ ਤੇ ਬੋਰਨ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਨਾਨਕ ਨਹੀਂ ਵਿਨਾਸ਼ ਮੰਤਰ ਨਾਮ ਤੇ ਕਰਾਂਗ ਸਦਾ ਸੇ ਪਾਰਮ ਕੇ ਸੰਗ।

ਜੋ ਕੁਛ ਬਿਨੋ ਸਵਨੇ ਰੰਗ ਸਭ ਤੇ ਦੂਰ ਸਭੂ ਕੇ ਸੰਗ ਬੂਝੇ ਦੇਖੇ ਕਿਰਪ ਵੇਕ ਆਪੇ ਕਾਪੇ ਅਨੇਕ ਮਰਨ ਬਿਨਸੇ ਆਵਣ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚੇ ਸਭ ਕੇ ਸਾਥ ਆਪ ਕਿਨੂੰ ਆਪਣ ਵਿਸਥਾਰ ਸਭ ਕਜੁ ਕਉ ਕਰਨੇ ਹਾਰ ਉਸਤੇ ਭਿੰਨ ਕਉ ਕਿਸੋਏ ਤਾਂ ਤਨੰਤਰੇ ਕਰ ਸੋਏ ਆਪਣੇ ਜਲ ਤਪ ਕਰਨੇ ਹਾਰ ਕੋਤੇ ਕਰੇ ਰੰਗੇ ਅਪਾਰ ਮਨ ਮੈਂ ਆਪਣ ਆਪਣੇ ਮਾਏ ਨਾਨੀ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਿਨ ਵਖਿਆਨੀ ਸੱਚ ਸੱਚ ਸਤ ਸਭ ਕੀ ਨਾ ਕੋਣ ਵਧੇ ਕਿਨ ਵਿਰਲੇ ਜੀਨਾ ਭਲਾ ਭਲਾ ਭਲਾ ਤੇ ਰੂਪ ਆ ਸੁੰਦਰ ਅਪਾਰ ਨੋਬ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੇ ਸਰ ਕੁਣ ਸੁਣ ਵਖਿਆਣੀ ਪੁੱਤਰ ਪੁੱਤਰ ਪੁੱਤਰ

ਸਵਾਜ ਮਾਨੁ ਕੀਟੈ ਕੁਸਤੀ ਸਾਵਜਾਨ ਦੇਵਨ ਕੋ ਕੈ ਭਗਵਾਨ ਜਿਸ ਕੈ ਦੀਏ ਰਹੇ ਗਾਏ ਬਹੁਣਾ ਤਿਸ ਨ ਲਾਗੇ ਆਏ ਮਾਰੇ ਰਾਖੇ ਕੋ ਆ ਮਾਨੁ ਕੇ ਕਿਸਨਾਈ ਹਾਥ ਤਿਸ ਕਾ ਹੁਕਮ ਬੋ ਸੁਖੋਏ ਤਿਸ ਕਾ ਨਾਮ ਰਖੰਡ ਪਰੋਏ ਸਿਮਰ ਸਿਮਰ ਸਿਮਰ ਪ੍ਰਾਸ ਹੋਏ ਨਾਨਕ ਵਿਘਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਕਾਰ ਕਰ ਮਨ ਮੇਰੇ ਸਦਵਿਹਾਰ ਨਿਰਮਲ ਸਮਰਥ ਵੀ ਉਸਦਾ ਸੋਹਿਲਾ ਕਰੜਾ ਜੀਉ ਨੈਨੋ ਭੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰ ਕੋ ਬਿੰਦ ਮਿਟੇ ਪਾਪ ਜਪੀਅਰ ਬਿੰਦ ਕਰ ਹਰ ਕਰਮ ਸਰਨ ਹਰ ਕਥਾ ਦਰ ਗੇ ਨਾਨਕ ਜਨ ਮਥਾ ਬੜ ਭਾਗੀ ਤੇ ਜਨ ਜਗ ਮਾਇ ਸਦਾ ਸਦਾ ਕੇ ਗੁਣ ਗਾਇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੁਲੈਰ ਮੁਖੀ ਸਦਾ ਸਦਾ ਜਨ ਅਤੇ ਸੁਖੀ ਏਕੋ ਏਕ ਏਕ ਪਛਾਣੀ ਤਿਤ ਕੀ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨੇ ਨਾਨਕ ਤਿਨੇ ਨਿਰੰਜਨ ਜਾਣਿਆ ਗੁਰੂ ਪ੍ਰਸਾਦ ਆਪਣੇ ਆਪ ਸੂਜੇ ਤਿਸ ਕੀ ਜਾਣੋ ਤਿਸ ਨਾ ਬੂਝੇ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤਿਉਹਾਰ ਦਿਨ ਰਹਿਤ ਅਣ ਦਿਨ ਕੀਰਤਨ ਗਰੋਖੇ ਆਣ ਕਿਸ ਮੈ ਸੋਏ ਨਿਰਵਾਣ ਏਕ ਉਪਰਦੇ ਜਨ ਕੀ ਆਸਾ ਤਿਸ ਕੀ ਕਟੇ ਜਮਕੀ ਫਾਸਾ ਪਾਰਪਣ ਭੂਗ ਨਾਨਕ ਤਿੰਨ ਲਾਗੈ ਦੋਗ ਜਿਸ ਕੁਆਰ ਪ੍ਰਮੰਚ ਤੇ ਆਵੇ ਸੋ ਸੰ ਸੋਏ ਲਾਣਾਈ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕੋ ਕਿਸਤੇ ਡਰੇ ਜੈਸਾ ਸਾ ਤੈਸਾ ਦਿਸ਼ਟਾਇ ਆਪਣੇ ਕਰਜ ਮੈਂ ਆਪ ਸਮਾਇਆ ਸੋਧਾ ਸੀਜਿਆ ਗੁਰਪ੍ਰਸਾਦ ਤਾਸਾ ਬੁਝਿਆ ਜਬ ਦੇਖੋ ਤਬ ਸਭ ਕੁਝ ਮੂਲ ਹੈ ਨਾਨਕ ਸੋ ਸੁਖਮ ਸੋਇਆ ਸੋਲ ਹੈ ਨਾ ਕਿ ਜਨਮੇ ਨਾ ਕਿ ਮਰੇ ਆਪਣ ਚਲਦਿਆ ਵੀ ਕਰੇ ਆਪ ਜਾਮ ਦਿਸ਼ਿਆ ਦਿਸ਼ਿਆ ਗਿਆਕਾਰੀ ਧਾਰੀ ਸਭ ਸ੍ਰਿਸ਼ਟੀ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਾਜ ਥਾਪ ਥਾਪ ਅਵਨਾਸੀ ਨਾਹੀਂ ਕਿਸ ਕੰਡ ਧਾਰਨ ਧਾਰ ਬ੍ਰਹਮੰਡ ਅਲਪੇ ਪੁਰ ਪ੍ਰਤਾਪ ਆਪ ਜਪਾਇਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਵਨ ਸਕ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਭ ਉਦਾਹਰਨ ਪ੍ਰਭ ਕੇ ਸੇਵਕ ਦੁਖ ਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪੇ ਨਿਹਾਲਨ ਕੀ ਸੇਵਾ ਸੋਈ ਲਾਗੇ ਇਸ ਨੂੰ ਕਿਰਪਾ ਕਰੇ ਬੜ ਭਾਗੇ ਨਾਮ ਜਪਤ ਪਾਵ ਸਰਾਮ ਨਾਨਕ ਤਿਨ ਪੁਰਖ ਉੱਤਮ ਕਰਮਾਨ ਜੋ ਕੁਝ ਕਰੈ ਸੁਭਰਭ ਕੇ ਰੰਗ ਸਦਾ ਸਦਾ ਸੇ ਹਰ ਸੰਗ ਸਹਿ ਸਵਾਏ ਹੋਏ ਸੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਲ ਲਗਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸ ਤੇ ਵਜੈ ਸਮਾਜ ਸਮਾਜ

ਜਿਸ ਹੋਵੈ ਸੋ ਪ੍ਰਸਾਦ ਨਸ਼ਟ ਭਾਈ ਅਵਨਾਸੀ ਬ੍ਰਹਮਣ ਮੇਰਾ ਕੇ ਮਨ ਕੀ ਤੁਬਰੀ ਤਿਆਗ ਤਿਸਤੇ ਪ੍ਰੇ ਨੇ ਕਿਛ ਕੋਏ ਸਰਮ ਨਿਰੰਤਰ ਕੋ ਸੋਏ ਆਪੇ ਬਿਨਾ ਆਪੇ ਦਾਨ ਗੈਰ ਗੰਭੀਰ ਗਹਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਧਨ ਦਿਆਲ ਬਖਸ਼ੰਦ ਸਾਤਰੇ ਕੀ ਚਰਣੀ ਪਾਓ ਨਾਨਕੇ ਮਨ ਨਾ ਮਨਸਾ ਪੂਰਨ ਸਰਣਾ ਜੋਗ ਜੋ ਕਿਰਪਾ ਸੋਈ ਹੋਗ ਹਰਨ ਪੁਰਨ ਜਾਗਣੇ ਤਰ ਹੋਰ ਤਿਸਕਾ ਮੰਤਰ ਜਾਣੇ ਹੋਰ ਅਣ ਧਰੂ ਮੰਗਲ ਸਜਾ ਕੇ ਸਰਵਤੋਗ ਕਰਦਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾ ਮੈਂ ਤਿਸਤਰ ਕਿਸ ਮੈਂ ਭੋਗੀ ਧਿਆਏ ਧਿਆ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖ ਆਗਣੇ ਅੰਤ ਨ ਪਾਇਆ ਜਾ ਕੇ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਵਗਾਏ ਪਿਤਾ ਕਾ ਜਨਮ ਗਿਆਨੇ ਪੂਤ ਸਗਲ ਪੁਰੋਏ ਆਪਣੇ ਸੂਤ ਸਮਤ ਗਿਆਨ ਧਿਨ ਜਿੰਦ ਜਨ ਦਾਸ ਨਾਮ ਤੇ ਆਵੈ ਸੈ ਤੈ ਗੁਣ ਮੈਂ ਜਾ ਕੁਬਰ ਮਾਏ ਜਨਮ ਮੇਰੇ ਫਿਰ ਆਵੇ ਜਾਏ ਊਚ ਨੀਚ ਦਿਸਕੇ ਅਸਥਾਨ ਜਸ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇ ਕਰਾਇ ਕਰੰਗ ਨਾਨਾ ਵਿਧ ਗੁਣ ਵਿਸਤਾਰ ਬਹੁਣਾ ਸੀ ਗੰਗਾ ਨਾਨਾ ਚਲਦ ਕਰੇ ਗਿਣ ਮਾਏ ਪੂਰਿਆ ਪੁਰਸ ਉਠਾਏ ਨਾਨਾ ਵਿਧ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਪ ਜਪ ਜੀਵੇ ਨਾਨਕ ਨਾਓ ਨਾਮ ਕੁਤਾਰੇ ਸਗਲੇ ਜੰਤ ਨਾਮ ਕੁਤਾਰੇ ਖੰਡ ਬ੍ਰਹਮੰਡ ਨਾਮ ਕੁਤਾਰੇ ਸਿਮਰਤ ਬੇਦ ਪੁਰਾਣ ਨਾਮ ਕੁਤਾਰੇ ਸੁਣ ਗਿਆਨ ਧਿਆਨ ਨਾਮ ਕਤਾਰੇ ਅਕਾਸਪਤਾਲ ਨਾਮ ਕਤਾਰੇ ਸਗਲੇ ਅਕਾਰ ਨਾਮ ਕਤਾਰੇ ਪੁਰੀਆਂ ਸਭ ਭਵਨ ਨਾਮ ਕਿਸਾਨ ਕੁਦਰੇ ਸੰਸਰਣ ਕਰ ਕਿਰਪਾ ਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦਮ ਸੋ ਜਨ ਕਦ ਪਾਏ ਰੂਪ ਸਤ ਜਾ ਕਾ ਸਤ ਸਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਤ ਜਾ ਕੀ ਬਾਣੀ ਸਤਪੁਰਖ ਸਮਾਜ ਸਮਾਣੀ ਸਤ ਕਰਮ ਨਿਰਮਲ ਜਾ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਕਾਏ ਵਿਸ਼ਵਾਸ ਸਤਨਾਮ ਗੁਰਤੇ ਪਾਏ ਸਤ ਭਜਨ ਸਤ ਉਪਦੇਸ ਸਤ ਤੇ ਜਨ ਜਾ ਕਰਦੇ ਪ੍ਰਵੇਸ ਸਤ ਨਿਰਧ ਬੁਝੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੇ ਸਿਰ ਸੋ ਕਰਨੇ ਹਾਰ ਆਪਣਾ ਬੂਝ ਕਰਤੇ ਵਿਚਾਰ ਕਰਤੇ ਕੀਮਤ ਨਾ ਜਾਣੀ ਕੀਆ ਨਾਨਕ ਜੋਤੀ ਸੁਭਾਵੇ ਸੋ ਵਰਤੀਆ ਬਿਸਮਣ ਬਿਸਮਭੈ ਬਿਸਮਾਦ ਜਿਨ ਪੂਜਾ ਤੀ ਸਾਹ ਸਵਾਦ ਪ੍ਰਭ ਕੇ ਰੰਗ ਰਾਜ ਜਨ ਲੈ ਗੁਰੂ ਕੇ ਵਚਨ ਪਦਾਰਥ ਲੈ ਹੋਏ ਦਾਤੇ ਦੁਕਟ ਨਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋੜ ਭਾਗੀ ਜਨ ਕੇ ਸੰਗ ਇਕਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰੂ ਪ੍ਰਸਾਦ ਨਾਨਕ ਪੁਰਪਾਦ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਬਾਈ ਚਰਨ ਸਤ ਸਤ ਪਰਸਨ ਹਾਰੀ ਪੂਜਾ ਸਤ ਸਤ ਸੇਵ ਦਰ ਦਰਸ਼ਨ ਸਤ ਅਭੇਕਨ ਹਾਰ ਨਾਮ ਸਤ ਸਤ ਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਨਤਾ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪਰ ਦੇ ਜਿਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਣਿਆ ਜਾ ਕਰ ਦੇ ਵਿਸ਼ਵਾਸ ਵਿਸ਼ਵਾਸ ਪ੍ਰਵਾਇਆ ਤਾਤ ਗਿਆਨ ਤੇ ਸਮਾਨ ਪ੍ਰਗਟਾਇਆ ਭੈ ਤੇ ਨੇ ਪੋਇ ਵਸਾਨਾ ਜਿਸ ਤੇ ਵਜਾ ਤੇ ਸਮਾਜ ਸਮਾਨਾ ਬਸ ਮਾਲੇ ਬਸ ਕਢਾਈ ਤਾ ਕੋ ਬਿਨ ਕਹਿ ਨਾ ਜਾਈ ਬੂਜੇ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕੂ ਪ੍ਰਭ ਪਾਲਣ ਵਾਲਾ ਸੇਵਕੀ ਰਾਖੇ ਨੰਕਾਰ ਸੋ ਸੇਵਕ ਦੇ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਸ ਸਾਸ ਸਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰਪਾ ਰਾਖੇ ਆਪਣੇ ਦਾਸ ਕੁ ਦੇ ਉਡਾਏ ਆਪਣੇ ਸੇਵਕੋ ਨਾਮ ਜਪਾਏ ਆਪਣੇ ਸੇਵਕ ਆਪ ਰਾਖੈ ਤਾਂ ਕੀ ਕਦਮ ਕੋਈ ਨ ਲਾਖੇ ਪ੍ਰਭ ਕੇ ਸੇਵ ਕੋ ਗੁਣ ਪਹੁੰਚੇ ਪ੍ਰਭ ਕੇ ਸੇਵ ਕੋਈ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਏ ਆ ਨਾਨਕ ਸੋ ਸੇਵ ਦਾ ਦਿਸ ਪਟਾਏ ਨਿੱਕੀ ਕੀਰੀ ਮੈਂ ਕਰ ਰਾਖੇ ਭਸਮ ਕਰੇ ਲਸਕਰ ਕੋ ਲਾਖੇ ਜਿਸਕਾ ਸਾਸ ਨ ਕਰਤੇ ਆਪ ਤਾਂ ਕੋ ਰੱਖ ਦੇਖ ਰਹਾ ਮਾਨਸ ਯਤਨ ਕਰਤ ਬਾਤ ਤਿਸਕੇ ਕਰਤ ਬਿਰਥੇ ਜਾਤ ਮਾਰਨ ਰਾਖੇ ਔਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਲੋਕ ਵਿੜਾਣ ਬਾਰੰਗੇ ਬਾਰ ਬਾਰ ਪਵ ਜਪੀਐ ਪੀ ਅੰਮ੍ਰਿਤ ਮਨ ਤੰਤਰ ਪੀਐ ਨਾਮ ਤਨ ਜਿਨ ਗੁਰਮੁਖ ਪਾਇਆ ਤਿਸ ਕੇ ਸਭ ਨੇ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮੋ ਸੁਖ ਨਾਮ ਕਾ ਸੰਗ ਨਾਮ ਰਾਜੋ ਜੰਤਰ ਬਤਾਨੇ ਮਨ ਤਾ ਨਾਮੇ ਨਾਮ ਸਮਾਨੇ ਉਠਤ ਬੈਠ ਸੋਤ ਨਾਮ ਕੋਹ ਨਾਨਕ ਜਨ ਕੇ ਸਦਕਾਮ ਬੋਲੋ ਜਾ ਜੇ ਵਾ ਦਿਨ ਰਾਤ ਪ੍ਰਭੂ ਜਨ ਕੀ ਨੀ ਦਾਤ
करे भगति आत्म के जाय प्रभु ने सुर समाये जो हुआ हो सो जाने प्रभु अपने को पुछाने तिसकी महिमा कौन बखानो तिसका गुण कह कन जान आठ पैर पर से हजूर है कह नानक से जिन पूरे मन मेरे तिनकी ओढ़ ले मन तन अपना तिन जंद जिन जन अपना प्रभु चाहता सोजन सर्व तो का दाता तिसकी शरण सर्व सुख पावे तिसके दर्श पाव मिटावे वर्ष अनु सगड़ी चार दी जन

ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸ ਕਾ ਨਾਉ ਤਿਸ ਕਾ ਸੰਗ ਸਕੇ ਉਦਰ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਬਿਰਪਾਲ ਸੇਵਕੋ ਗੁਰ ਸਦਾ ਦਿਆ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰ ਬਚਨੀ ਹਰ ਨਾਮ ਚਰੇ ਸਤਿਗੁਰ ਸਿੱਖ ਬੰਧਨ ਕੱਟ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਤਨ ਦੇ ਗੁਰ ਕਾ ਸਿੱਖ ਗੁਰ ਭਾਗੀ ਹੈ ਸਤਿਗੁਰ ਸਿੱਖ ਕਲ ਪਲ ਸਵਾਰੇ ਨਾਨਕ ਸਤਿਗੁਰੂ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸਿਵ ਜੋ ਰਹਿ ਗੁਰ ਕੀ ਅੱਗੇ ਮਨ ਮੈਂ ਸਹਿ ਆਪਸ ਕੋ ਕਰ ਕਸੁੰਜਨਾਵੇ ਹਰ ਹਰ ਨਾਮ ਦੇ ਸਤਿ ਆਵੇ ਮਨ ਵਿੱਚ ਸਤਿਗੁਰ ਕੇ ਪਾਤ ਤਿਸ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪ ਸੁਆਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੈ ਬਿਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਾ ਜਾਣੇ ਸੋ ਸਤਿਗੁਰੁ ਜਿਸਰੇ ਹਰਨ ਹਿਰਦੇ ਹਰਨਾਵਣ ਕੁਬਾਰ ਗੁਰ ਕੋ ਬਲ ਜਾਉ ਸਰਵਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਮੇਕੇ ਆਪਣੇ ਕਿਛ ਪਰਮ ਸਹਿ ਸਿਆਣ ਬਲੈਣ ਜਾਈਏ ਨਾਨਕ ਐਸਾ ਗੁਰ ਵੜ ਭਾਗੀ ਪਾਈ ਹੈ ਸਫਲ ਦਰਸ਼ਨ ਭੇਗਤ ਪੁਨੀਤ ਪਰਸ ਚਰਨ ਕਤ ਨਿਰਮਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਮੁਕੀ ਦਰਗੇ ਗਵੇ ਸੁਣਕਰ ਬਚਨ ਕਰਨ ਅਖਾਨੇ ਮਨ ਸੰਤੋਖ ਆਤਮ ਬਤਿਆਨ ਪੂਰਾ ਗੁਰੇਖਿਓ ਜਾ ਕਾ ਮੰਤਰ ਅਮਰਦਿਸ ਪੇਕੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਤੇਲੇ ਮਿਲਾਏ ਜਿਸ ਭਾਵ ਕੁਛ ਤਨੇਕ ਸਤਿਪੁਰੁ ਪੂਰਨ ਵਿਵੇਕ ਕਾਹੂ ਬੋਲ ਨਾ ਪੋਚਿਤ ਪ੍ਰਾਣੀ ਅਗੁੰ ਗੋਚਰ ਪਾ ਨਿਰਵਾਣੀ ਰਹਾ ਨਿਰਵਾਰ ਸੁਖਦਾਈ ਤਾਂ ਕੀ ਕੀਮਤ ਕਿਨੇ ਪਾਏ ਅਨੁ ਭਗਤ ਬੰਧਨ ਕਰਿਆ ਚਰਨ ਕੁਮ ਹਿਰਦੈ ਸਮਰੈ ਸਤਿਬਲਹਾਰੀ ਸਤਿਗੁਰੂ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਬਰਵ ਜਪਣੇ ਇਹ ਹਰ ਸਮਾਵੇ ਜਿਨ ਕੋਈ ਅੰਮ੍ਰਿਤ ਵੀ ਮਿਰਸੋਏ ਸਪੁਰੂ ਕਾ ਨਾਇਕ ਦੇ ਬਿਨਾ ਜਾ ਕੇ ਮਨ ਭਗਟੇ ਹੁੰਦਾ ਸਿਆਠ ਪੈਰ ਹਰ ਕਾ ਨਾਮ ਲੈ ਸੱਚ ਉਪਦੇਸ਼ ਕੋ ਦੇ ਮੂੰਹ ਮਾਇਕ ਸੰਗਣ ਲੈ ਮਨ ਮੈਂ ਰਾਖੇ ਹਰ ਹਰੇ ਅੰਧਕਾਰ ਦੀ ਬੁਗ ਪ੍ਰਕਾਸ਼ ਨਾਨਕ ਪਰਮਤਾ ਤੇ ਨਾ ਸਹਿ ਤਉ ਤੁਮ ਡੰਡ ਵਰਤਾਇਣ ਪਾਏ ਜਿਨ ਮਰਨ ਕੇ ਮਿਟੈਂਦੇ ਸੇ ਸਾਧੂ ਕੇ ਪੂਰਨ ਉਪਦੇਸ਼ ਭਉ ਚੁਕਾ ਨਿਰਭਉ ਵਸੈ ਸਗਲ ਬਿਆਨ ਦਿਖੈ ਨਸੈ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਏ ਚੁੱਕੇ ਪ੍ਰਭੁ ਗਵਨ ਸੁਣ ਨਾਨਕ ਹਰ ਹਰ ਹਰ ਹਰ ਜਸ ਸਰਣ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਧਾਰਨ ਸਗਲੀ ਮੋਏ ਆਪਣੇ ਚਰ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਨਾਈ ਕੋਇ ਸਰਨ ਨਿਰੰਤਰ ਕੋ ਸਾਏ ਓਤ ਪੁੱਤਰ ਵਿਆਰੁ ਪ੍ਰੰਗ ਭੈ ਪ੍ਰਕਾਸ਼ ਸਾਧ ਕੇ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕਬਾਰ ਨਾਨਕ ਬਲਹਾਰੀ ਸਲੋਕ

ਨਾਨਕ ਇਹ ਧਨ ਸਾਰ ਸਵਰੇ ਸੰਤ ਜਨਾ ਮਿਲ ਕੁਲ ਵਿਚਾਰੇ ਸਿਮਰਨ ਅਵਧਾਰ ਰੂਪਾ ਸੋਮਿਤ ਵਿਸਾਰ ਚਰਨ ਕੁੰਭ ਤੁਮਾਰ ਤਾਰਵ ਕਰਨ ਕਰਨ ਸੁਭਰਾ ਸਮਰਾਤ ਦ੍ਰਿੜ ਕਰ ਕਹੋ ਨਾਮ ਹਰਵਤ ਇਹ ਧਨ ਸੰਚੋ ਭਗਵੰਤ ਸੰਜਨ ਕਾਨਿਮਲ ਮੰਤ ਏਕਾਸਰਾ ਕੋਣ ਮਾਇ ਸਰੂ ਰੂਪ ਨਾਨਕ ਮਿਲ ਜਾਏ ਜਿਸ ਧਨ ਕੋ ਚਾਰ ਕੁੰਡ ਰਤਾਵੈ ਸੋ ਧਨ ਸੇਵਾ ਤੇ ਪਾਵੈ ਜਿਸੁ ਕੁਣਤ ਬਚ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸੁ ਬਾ ਕੋ ਕਰੈ ਭਲੀ ਕਰਨੀ ਸਾਸੋ ਬਜਰ ਕੀ ਸ਼ਰਣੀ ਅਣਕੁ ਪਾਵੀ ਰੋਕ ਨਾ ਜਾਏ ਰੋਕਣੇ ਰਹੁ ਕਦਲਾਏ ਸਰਮ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਧਰਕੀ ਪ੍ਰਵਾਨ ਮਨ ਪ੍ਰੋਧ ਦੁਆਰ ਕੇ ਨਾਜ ਦਾ ਦਿਸ ਧਾਪ ਤੇ ਆਵੇ ਠਾਏ ਤਾ ਕੋ ਵਿਘਨ ਲਾਗੇ ਕੋਏ ਜਾ ਕਰ ਦਿਵਸ ਹਰ ਸੋਏ ਕਲ ਤਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਪਾਓ ਭੋਵਨ ਸੇ ਪੂਰਨ ਆਸ ਭਗ ਗਾਇਆ ਤੁਮ ਬਰਗਾ ਤਿਤ ਕਰ ਜਾ ਸੇ ਵਨਾਸੀ ਕਹੁ ਨਾਨਕ ਕਾਟੀ ਅੰਬਾਸ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋ ਕਾਚਾ ਕੁਆਚਾ ਵਾਕੁਣ ਵਟੇ ਪ੍ਰਭ ਸੇ ਵਿਆਪਤ ਅਕਸ਼ਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਬਾਣ ਧਾਰ ਅਣਗ ਬਾਵਨ ਛੁਟ ਨਹਾਰੇ ਸਿਮਰ ਸਾ ਸਰਵੇ ਵਿਚਾਰੇ ਹਰ ਕੀ ਬਖਤ ਗੁਰੂ ਮਨ ਬਾਲ ਲਾਏ ਮਨ ਵੰਚਿਤ ਨਾਨਕ ਕੁਲ ਪਾਏ ਸੰਗਨ ਚਾਲ ਤੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਣਾ ਸੁਤ ਮੀਤ ਕੁਟੁੰਬਰ ਬੰਤਾ ਇੰਤੇ ਕੌਣ ਦੁਰਗੁਣ ਸਨਾਥ ਰਾਜ ਰੰਗਮਾ ਵਿਸਾਰ ਇੰਤੇ ਕਹੋ ਕੌਣ ਛੁਟਕਾਰ ਅਸਿਆ ਸਿਰਤ ਸਵਾਰੀ ਝੂਠਾ ਡੋਮ ਝੂਠਾ ਸਾਰੀ ਜਿਨ ਦੇ ਤਿਸ ਬੂਜਨ ਬਿਗਾਨਾ ਨਾਮ ਵਿਸਾਰ ਨਾਨਕ ਪਸਤਾਨਾ ਗੁਰ ਕੀ ਮਤ ਤੋਂ ਲੈ ਆਣੇ ਭਗਤ ਬਿਨਾ ਬੋਡੂ ਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕੁਮਰਾ ਕੁਮਣ ਮਾਏ ਜਨਮ ਜਨਮ ਕੇ ਕਲੋ ਹਜਾਏ ਆਪ ਜਪੋ ਅਵਰ ਨਾਮ ਜਪਾਓ ਸੁਮਤ ਗੈਦ ਰਹਿਤ ਗਦ ਪਾਓ ਸਾਰ ਗੁਜ਼ਰ ਕੋਣ ਆਓ ਸਹਿ ਸੁਭਾ ਨਾਨ ਗੁਣ ਗਾਓ ਗੁਣ ਗਾਓ ਤਿਰੋ ਤੁਰ ਸੰਭਾਲ ਬਿਨ ਜਾ ਮੈਂ ਵਿਖਾ ਹੋ ਚੰਦ ਵਸੈ ਸੁਖਨਾਲ ਸਾਸ ਗ੍ਰਹਿ ਸਰਨਾਮ ਸੰਭਾਲ ਛਾੜ ਸਿਆਣੂ ਸਗਲੀ ਮਨਾ ਸਾਸ ਸੰਭਾਵੇ ਸਾਹਿ ਧਣਾ ਹਰ ਪੁੰਜੀ ਸੰਜ ਕਰੋ ਵੀ ਆਈ ਹੈ ਸੁਖ ਦਰ ਗੈ ਜੈਕਾਰ ਸਰਨ ਰੰਤਰੇ ਕੋ ਦੇ ਕਹੋ ਨਾਨਕ ਦਾ ਕੇ ਮਸਗਲੈ ਏਕੋ ਜਪ ਏਕੋ ਸਾਲਾ ਇੱਕ ਸਮੇਰ ਘੁੰਮਣ ਆਇਆ ਕਦਕੇ ਗੁਣ ਗਾਣਾਂਤ ਮਾਤਾ ਜਪ ਏਕ ਭਗਵੰਤ ਏਕੋ ਏ ਕਰੇ ਵਿਆਹ ਵਿਆਹ ਪੂਰਨ ਪੂਰਵ ਪਿਆ ਰੰਗ ਵਿਸਤਾਰ ਇੱਕ ਤੇ ਭਏ ਕ੍ਰਾਤ ਪ੍ਰਾਸਦ ਗਏ ਮਨ ਦਾਣੇ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰ ਤੇ ਫਿਰ

ਲਾਇਆਸਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਲ ਪਰਮੇਸ਼ਰ ਦਾ ਫੋਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਧ ਸਾਧ ਪ੍ਰਭ ਮੈਂ ਧਿਆਓ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਕੋਟੇ ਕੋਦ ਹਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੇ ਦ੍ਰਿਸ਼ਟਮਾਨ ਸੁਖ ਹੋਏ ਹਰਸ ਪਾਵ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨ ਪੂਰਨ ਪੁਰਖ ਨੇ ਟੋਲਾ ਨੈ ਸੋਬਰ ਭਰੇ ਫਿਰ ਮੇਰਾ ਸਰਾਮ ਗੁਜੇ ਚਾਹ ਸਾਧ ਕੇ ਸੰਗ ਪਰੇ ਸ਼ਰਨ ਸਭ ਤਿਆਗ ਅੰਤਰ ਪ੍ਰਗਾ ਸੰਦਨੇ ਉਲਾਗੁੜ ਭਾਗੀ ਜੀ ਪਿਆ ਪ੍ਰੋ ਸੋਏ ਨਾਨਕ ਨਾਮ ਤੇ ਸੁਖੋਇ ਸੇਵਾ ਕੀ ਮਨ ਸਾ ਪੂਰੀ ਭਏ ਸਤਿਗੁਰ ਤੇ ਨਿਰਮਲ ਮਤ ਲੈ ਜਾਣ ਕੋ ਪ੍ਰਭ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਰਡ ਮੁਕ ਜਨ ਭਇਆ ਜਨ ਮਰਨ ਦੁਖ ਪਰਮ ਗਏ ਇੱਛ ਪੁਨੀ ਸਰਦਾ ਸਾ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਤ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਵਿਸਰਜ ਘਾਲ ਨ ਪਾਨੇ ਸੁਖ ਵਿਸਰਜ ਕੀਆ ਜਨ ਸੁਖ ਸਭ ਕੁਛ ਦੀਆ ਸੁਖ ਵਿਸਰਜ ਜੀਵਨ ਜੀਆ ਸੁਖ ਵਿਸਰਕਣ ਮਰਾਖਿਆ ਗੁਰਪ੍ਰਸਾਦ ਕਬੀਰ ਡਾਲਾਖੈ ਸੁਖ ਵਿਸਰਜ ਜੀਵਕ ਤੇ ਗੱਡ ਜਨਮ ਜਨਮ ਕਾ ਟੂਟਾ ਗੱਡ ਗੁਰਪੁਰੇ ਤਾਤੇ ਬੁਝਾਇਆ ਪ੍ਰਭੈ ਪਣ ਲੰਘ ਜੰਤਿਆਇਆ ਸਾਜਨ ਸੰਤ ਗੁਰੂ ਏਕਾਮ ਅੰਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਪ੍ਰਣਾਮ ਛਪਾਓ ਭਗਤ ਪਾਇ ਤੁਰਿਆ ਸੰਸਾਰ ਬਿਨ ਭਗਤੀ ਦਿਨ ਹੋਸੀ ਸਾਰ ਸਰਬ ਕਲਿਆਣ ਸੁਗਨ ਦਨਾਮ ਬੁੱਢ ਜਾਤ ਪਾਇ ਵਿਸਰਾਮ ਸਗਲ ਦੁਖ ਆਵਤ ਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਾਚਾਓ ਮੰਤਨੰਤਰੀ ਸੁਹਾਵ ਨੇਤਰੋ ਭਗਤ ਦਰਸੁ ਗਾਏ ਮਨ ਭਗਤ ਸਾਹ ਚੰਤੋਏ ਭਗਤ ਜਨ ਕੇ ਮੰਤਨ ਰੰਗ ਬਿਰਲਾ ਕਉ ਪਾਵੇ ਸੰਗ ਏਕ ਵਸਦੀ ਜੇ ਕਰਮਾਇਆ ਗੁਰਪ੍ਰਸਾਦ ਨਾਮ ਚ ਫਲਾਇਆ ਤਾਂ ਕਿ ਮਾਂ ਕਈ ਨਾ ਜਾਏ ਨਾਨਕ ਰਹਿ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਸਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪਰਤਪਾਲ ਆਤ ਪੁਰਖ ਕਰਨ ਕਰਤਾਲ ਭਗਤ ਜਨਾਂ ਕੇ ਪ੍ਰਾਣ ਆਧਾਰ ਜੋ ਜੋ ਚਪੈ ਸੋਏ ਪੁਨੀਤ ਭਗਤ ਪਾਲਾ ਮਨ ਹੀਤ ਹਮ ਨਿਰਗੁਣ ਯਾਰ ਨੀਚਾ ਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਕ ਪਾਇ ਨਿਮ ਕਰ ਕੇ ਗਾਏ ਅਣਗਰਾਜ ਭੋਗੜੇ ਆਈ ਹਰ ਕੇ ਨਾਮ ਕੀ ਕਥਾ ਮਨਵਾਏ ਬਹੁ ਭੋਜਨ ਕਾ ਪੁਰ ਸੰਗੀਤ ਰਸਨਾ ਜਪਤੀ ਹਰ ਅਨੀਤ ਭਲੀ ਸੁਕਰਨੀ ਤੁਲਸ ਦਿਵਸ ਭਲੀ ਸੁਕਰਨੀ ਹਿਰਦੇ ਸੁਭਾ ਤਨਵੰਤ ਹਿਰਦੇ ਵਸੇ

ਕ੍ਰਿਸ਼ਨ ਮੀਤ ਸਾਵਧਾਨੀ ਕਹਿ ਕਰਚੀ ਸੁਖਮਣੀ ਸਾਹਿਬ ਗੁਣ ਗੁਣ ਨਾਮ ਜਿਸ ਮਨ ਵਸੋ ਨਿਧਾਨ ਸਰਵਿਚਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਪੁਰ ਸਭ ਲੋਇਆ ਸਭ ਤੋਂ ਸਥਾਨ ਪੂਰਨ ਹੋਵੇ ਆਉਣ ਜਾਣ ਹਰ ਤਨ ਕਰ ਚਲੈਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਵਤਾ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸਹਿ ਸੁਤਮ ਇਸ਼ਨਾਨ ਚਾਰ ਪਦਾਰਥ ਗੁਣ ਪ੍ਰਕਾਸ਼ ਸਭ ਕੇ ਮਤ ਸਭ ਤੇ ਉਦਾਸ ਸੁੰਦਰ ਚਤੁਰਦਤ ਕਾਵੇਤਾ ਸਮਦਰਸ਼ੀ ਏਕ ਦੇ ਸੇਤਾ ਇਹ ਫਲ ਤਿਸ ਜਣ ਕੇ ਮੁਖ ਬਣੇ ਗੁਰੂ ਨਾਨਕ ਨਾਮ ਵਚਨ ਮਨ ਸੁਨੇਹ ਧਨ ਜਪੇ ਮਨ ਕੋਇ ਸਭ ਯੁਗ ਮੈਂ ਤਾ ਕੀ ਕਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾ ਸਰਵੇ ਕਾਣੀ ਸਗਮ ਤਾਂਤ ਕੇਵਲ ਹਰ ਨਾਮ ਗੋਬਿੰਦ ਬੋਧ ਕੇ ਮਨ ਸਰਾਮ ਕੋਟ ਅਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਝੂਟੇ ਜਾ ਕੇ ਮਸੇ ਕਰਮ ਪ੍ਰਭਾਏ ਸਾਧ ਸਰ ਨਾਨਕ ਤੇ ਆਇਆ ਜਿਸ ਮਨ ਵਸੈ ਸੁਨ ਲਾਇ ਪਰੇ ਤੇ ਜਨ ਆਵੇ ਹਰ ਭਵਤੀ ਜਨਮ ਮਰਨ ਧਾਕਾ ਦੁਖਨ ਵਾਲੇ ਦੁਲਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ ਏਕ ਨਾਮ ਮਨ ਮਾਇ ਸੁਮਾਣੀ ਦੁਖ ਰੋਗ ਬਿਨਸੇ ਪੈ ਪਰਮੋ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖਮਣੀ ਦੁਖ ਰੋਗ ਬਿਨਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਦਿਆ ਤੇਰੇ ਪਾਣੇ ਸਰਬਦਾ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੀਨ ਦਰ ਦੁੱਖ ਭੰਜਣ ਘਟ ਘਟ ਨਾਥ ਅਨਾਥ ਸ਼ਰਮ ਕੁਮਾਰੀ ਆਇਓ ਨਾਨਕ ਕੀ ਪ੍ਰਭ ਸਾਥ ਸੁੱਖ ਹਟਲ ਗੁਰੂ ਸੇਵੀ ਹੈ ਅਹਿਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ

great. So.